Thank you.

नमः देवाय।

ओंकार सत्कार सत्कार सब लोग सामने

Why?

Yatra.

Yeah.

Satguru Dad.

Oh,

Jai Nanak.

ਸੰਜਾ

दर्शन

ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨ ਅਸਥਾਨ ਸਤਖੰਡ ਦਰਬਾਰ ਦੀਆਂ ਜਿਹੜੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਨੂੰ ਸ਼ਬਦ ਭੇਟ ਮਾਇਆ ਹਾਜ਼ਰ ਹੋਈਏ। ਸੱਚੇ ਪਾਤਸ਼ਾਹ ਨਾਮ ਨਾਮ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜੀਵਨ ਬਖਸ਼ ਨਾਮ ਦੇ ਆਰੋਗਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ, ਜਿਹਦਰ ਪ੍ਰਵਾਨ ਕਰਨੀ, ਯਾਤਰਾ ਸਫਲ ਕਰਨੀ।

ਸਾਡਾ ਪਿਆ ਵੰਡ ਛਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਸਾਵੇ ਬੁਲਾਰੇ।

ਰਛਾਰਿਆ ਬਿਰਦ ਕੀ ਪੈ ਦਰੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦੇ ਬੋਲ ਵਾਲੇ ਬੋਲਾ ਰੇ।

ਧੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਸ਼੍ਰੀ ਬਾਬੇ ਨਾਨਕ ਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲ

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬਾਂ ਸੰਜੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ।

0: ਪਾਤਸ਼ਾਹ ਜੀ ਮਹਾਰਾਜ।
1: ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਜ ਜਾਓ। ਪੰਥ ਦੇ ਮਾਨ ਵਿਦਵਾਨ ਗਿਆਨੀ ਮਨਜੀਤ ਸਿੰਘ ਜੀ, ਲੰਗਰ ਸਾਹਿਬ ਵਾਲੇ ਤਿੰਨ ਦਿਨ ਗੁਰੂ ਸਾਹਿਬ ਜੀ ਦੀ ਲੜੀਵਾਰ ਕਥਾ ਦੀ ਹਾਜ਼ਰੀ ਭਰਨਗੇ। ਕਥਾ ਸਰਵਣ ਕਰੋ ਤੇ ਆਪਣਾ ਸਮਾਂ ਸਫਲਾ ਕਰੋ ਜੀ।

ਸਤਨਾਮ।

ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ

रूप रंग अर रेख भेख को कह न सकत केह।

रख लीनी हर मेरी तू प्रभ दाता दान मत पूरा

ਜਿਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ।

ऐसी मत दीजे मेरे ठाकुर, सदा सदा तुद त्याही।

हम न सकत कर सिफत तुम्हारी, आप लेहो तुम कथा सुधारी।

ਫਤਿਹ ਹੈ। ਫਤਿਹ ਪਾਵਨ ਭਗਤ ਵਚਨ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬਨਵਾਦ ਕਲਯੁਗ ਕੇ ਤਾਰਨਹਾਰੇ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ ਜੁਗੋ ਜੁਗ ਅਟਲ ਸਤਿਗੁਰੂ ਤਖਤ ਛਤਰ ਚਵਰ ਦੇ ਮਾਲਕ ਸਤਿਗੁਰੂ ਸ਼ਬਦਾ ਅਵਤਾਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਥ ਦੇ ਮਹਾਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਭਚਨ ਲੰਗਰ ਸਾਹਿਬ ਵਿਖੇ ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਚਰਣਾਂ ਵਿੱਚ ਵਿਰਾਜ ਕੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ ਅੰਮ੍ਰਿਤ ਰੂਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਬੱਤ ਸੰਗਤਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹੈ। ਹੁਣ ਇਸ ਅਸਥਾਨ ਦੀ ਨਿਰ ਦੀ ਮਰਯਾਦਾ ਅਨੁਸਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਿੰਘ ਜੀ ਦੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਰੀ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਿੰਘ ਜੀ ਦੇ ਚਰਣਾਂ ਵਿੱਚ ਬੈਠ ਕੇ ਗਰੀਬਨਵਾਜ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜੋ ਗਰੀਬਨਵਾਜ ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਅੰਮ੍ਰਿਤਮਈ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਵੀ ਪ੍ਰਾਪਤ ਹੁੰਦਾ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਦੇ ਕੀਰਤਨ ਰਾਹੀਂ ਵੀ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਔਰ ਇਸੇ ਪ੍ਰਕਾਰ ਜਿਹੜੇ ਮਹਿੰਗੇ ਸ਼ਬਦ ਹਨ ਜਿਨ੍ਹਾਂ ਅਰਥਾਂ ਦੀ ਸਮਝ ਨਹੀਂ ਪੈਂਦੀ ਗਰੀਬਨਵਾਜ ਸਤਿਗੁਰੂ ਜੀ ਕਥਾ ਦੇ ਅੰਦਰ ਅੰਮ੍ਰਿਤ ਬਾਣੀ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਕੇ ਨਿਵਾਜ ਦਿੰਦੇ ਹੈ ਕਿਉਂਕਿ ਗੁਰਬਾਣੀ ਪੜ੍ਹਦਿਆਂ ਜਾਂ ਸੁਣਦਿਆਂ ਗੁਰੂ ਕੀ ਬਾਣੀ ਦਾ ਕੀਰਤਨ ਕਰਦਿਆਂ ਜਾਂ ਸੁਣਦਿਆਂ ਕੁਝ ਸ਼ਬਦ ਜਿਹੜੀ ਸਰਲ ਹੁੰਦੇ ਆ ਉਹਨਾਂ ਅਰਥਾਂ ਦੀ ਸਮਝ ਪੈ ਜਾਂਦੀ ਹੈ ਪਰ ਜਿਹੜੇ ਮਹਿੰਗੇ ਸ਼ਬਦ ਹੁੰਦੇ ਆ ਉਹਨਾਂ ਦੇ ਅਰਥਾਂ ਦੀ ਸਮਝ ਨਹੀਂ ਪੈਣਾ ਕਰਦੀ। ਗੁਰੂ ਕੀ ਬਾਣੀ ਦੀ ਕਥਾ ਦੁਆਰਾ ਤਿੰਨਾਂ ਦੀ ਸਮਝ ਪੈਂਦੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਦੇ ਰਹੇ ਹਨ ਔਰ ਐਸੀ ਮਹਾਨ ਪਰਮ ਵਡਿਆਈ ਹੈ ਗੁਰੂ ਕੀ ਬਾਣੀ ਦੀ ਕਥਾ ਦੀ ਜੋ ਇਹ ਕਥਾ ਸੁਣੈ ਅਰ ਗਾਵੈ ਦੁੱਖ ਪਾਪ ਤੇ ਨਿਕਟ ਨਾ ਆਵੈ। ਦੁੱਖ ਅਤੇ ਪਾਪ ਉਹਨਾਂ ਜੀਵਾਂ ਦੇ ਨੇੜੇ ਨਹੀਂ ਕਦੇ ਆਉਂਦੇ ਜੋ ਮਹਾਰਾਜ ਸਾਹਿਬ ਜੀ ਦੀ ਅੰਮ੍ਰਿਤ ਕਥਾ ਸਰਵਣ ਕਰਦੇ ਹੈ ਜਾਂ ਪ੍ਰੀਤ ਰੂਪ ਰਸਨਾ ਤੋਂ ਵਾਹਿਗੁਰੂ ਜੀ ਦੀ ਕਥਾ ਨੂੰ ਗਾਉਂਦੇ ਹਨ। ਇਹ ਸਤਿਗੁਰੂ ਜੀ ਨੇ ਮਹਾਨ ਸਾਡੇ ਸਭ ਤੇ ਤਰਸ ਕੀਤਾ ਬਖਸ਼ਿਸ਼ ਕੀਤੀ ਹੈ ਆਪਣੇ ਚਰਣਾਂ ਵਿੱਚ ਬੈਠਣ ਦਾ ਸੁਭਾਗ ਸਾਨੂੰ ਬਖਸ਼ਿਸ਼ ਕੀਤਾ। ਆਓ ਸੰਗਤ ਜੀ ਇਹ ਸੁਭਾਗੇ ਸਮੇਂ ਨੂੰ ਸਫਲੀਆਂ ਬਣਾਉਣ ਦਾ ਯਤਨ ਕਰੀਏ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰੀਏ ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ

ਕਰਨਾ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਕਰੋ ਰਸਨਾ ਪਵਿੱਤਰ।

0: ਸਾਰਗ ਰਾਗ ਹੈ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਗੁਰਬਾਣੀ ਦੇ ਮੁਜੱਸਮੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਗਰੀਬ ਨਵਾਜ ਪੂਰੇ ਸਤਿਗੁਰੂ ਜੀ ਦੇ ਚਰਨਾਂ ਤੋਂ ਬਲਿਹਾਰ ਜਾਣ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। ਬਲਿਹਾਰੀ ਗੁਰਦੇਵ ਚਰਨ ਗੁਰਦੇਵ ਧੰਨ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ, ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਹਜ਼ੂਰ ਕਹਿੰਦੇ ਨਾ ਸਤਿਗੁਰਾਂ ਤੋਂ ਅਸੀਂ ਬਲਿਹਾਰ ਕੁਰਬਾਨ ਜਾਂਦੇ, ਤਿੰਨਾਂ ਦੇ ਚਰਨਾਂ ਤੋਂ ਹਜ਼ੂਰ ਕਹਿੰਦੇ ਕੁਰਬਾਨ ਜਾਣਾ ਚਾਹੀਦਾ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਚਰਨ ਹਨ, ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰ ਲੈਂਦਾ, ਸਾਰੀ ਸੰਗਤ ਜੀ ਉਹਦਾ ਜੀਵਨ ਸੁਖਦਾਇਕ ਬਣ ਜਾਂਦਾ ਹੈ। ਦੁੱਖਾਂ ਭਰੀ ਜ਼ਿੰਦਗੀ ਜਿਹੜੀ ਹੈ ਨਾ, ਉਹ ਸੁਖਦਾਇਕ ਬਣ ਜਾਂਦੀ ਜੋ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰ ਲੈਂਦੇ ਹੈ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨ ਕਿਹੜੇ ਹੈ? ਚਿਤ ਚਰਨ ਨਾਮ, ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦਾ ਨਾਮ, ਇਹ ਮਹਾਰਾਜ ਸਾਹਿਬ ਜੀ ਦੇ ਚਰਨ ਹਨ। ਅਤੇ ਪਿਆਰ ਵਿੱਚ ਭੇਜ ਕੇ ਨਾਮ ਜਪਣਾ, ਸਿਮਰਨ ਕਰਨਾ ਜਾਂ ਗੁਰਬਾਣੀ ਦਾ ਅਭਿਆਸ ਕਰਨਾ, ਇਹ ਜਾਣੋ ਕਿ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨਾ ਹੈ। ਜਿਵੇਂ ਗੁਰਸਿੱਖ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਜੀਵਨ ਕਾਲ ਦੌਰਾਨ ਪ੍ਰਤੱਖ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਦੇ ਸਨ, ਔਰ ਇਸੇ ਪ੍ਰਕਾਰ ਜਦੋਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਗੁਰਿਆਈ ਦੀ ਦਾਤ ਬਖਸ਼ਿਸ਼ ਕਰ ਦਿੱਤੀ, ਔਰ ਇਹ ਵਚਨ ਕੀਤਾ ਕਿ ਖਾਲਸਾ ਜੀ ਜਿਨ੍ਹਾਂ ਨੇ ਸਾਡੇ ਚਰਨਾਂ ਦਾ ਧਿਆਨ ਧਾਰਨ ਕਰਨਾ, ਉਹ ਆਪਣੀ ਸੁਰਤ ਨੂੰ ਸ਼ਬਦ ਦੇ ਨਾਲ ਜੋੜ ਕਰਕੇ ਰੱਖੋ, ਇਹੀ ਸਾਡੇ ਸਰੂਪ ਦਾ ਧਿਆਨ ਹੈ। ਕਿਉਂਕਿ ਜਿਸ ਵੀ ਕਿਸੇ ਮਾਈ ਭਾਈ ਸਿੱਖ ਸੇਵਕ ਨੇ ਭਾਵਨਾ ਸਹਿਤ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ, ਸਾਰੀ ਸੰਗਤ ਜੀ ਜ਼ਿੰਦਗੀ 'ਚ ਵੱਡੇ ਵੱਡੇ ਸੰਕਟ, ਬਹੁਤ ਡਾਢੇ ਦੁੱਖ ਇਹਨਾਂ ਦੇ ਮਹਾਰਾਜ ਸਾਹਿਬ ਜੀ ਨੇ ਦੂਰ ਕਰ ਦਿੱਤੇ ਹੈ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੀ ਚੋਝੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਹਜ਼ੂਰ ਦੇ ਚਰਨਾਂ ਦਾ ਧਿਆਨ ਧਾਰਨ ਕੀਤਾ ਸੀ ਦੇਵੀ ਦਾਸ ਨੇ। ਜਦੋਂ ਸਾਰੇ ਸੰਗਤ ਜੀ ਪਹਾੜੀ ਰਾਜਿਆਂ ਦੇ ਕੋਲ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੀ ਮਹਿਮਾ ਕੀਤੀ ਹੈ ਨਾ, ਸਤਿਗੁਰੂ ਜੀ ਦੀ ਉਸਤਰ ਦੇ ਬੋਲ ਕਹੇ ਤੇ ਭੀਮ ਚੰਦ ਕਹਿਲੂਰੀਆ ਰਾਜਾ ਉਹਨੂੰ ਸੱਤੀ ਕੱਪੜੀ ਅੱਗ ਲੱਗ ਗਈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਸਤਤ ਉਹਦੇ ਤੋਂ ਜਰੀ ਨਹੀਂ ਸੀ ਗਈ। ਗਰੀਬ ਨਵਾਜ ਸਤਿਗੁਰੂ ਜੀ ਦਾ ਪੱਖੀ ਜਾਣ ਕਰਕੇ ਕਿ ਇਹ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਪੱਖ ਕਰਦਾ ਪਿਆ ਹੈ, ਇਹ ਸਾਡਾ ਬੰਦਾ ਤੇ ਮਹਾਰਾਜ ਸਾਹਿਬ ਜੀ ਦਾ ਪੱਖ ਕਰਦਾ, ਹੋ ਸਕਦਾ ਇਹਨੇ ਰਿਸ਼ਵਤ ਲੈ ਲਈ ਹੋਵੇ, ਲਾਲਚ ਵੱਸ ਹੋ ਗਿਆ ਹੋਵੇ। ਤੇ ਸਾਰੀ ਸੰਗਤ ਜੀ ਬਹੁਤ ਤਸੀਹੇ ਦੇਣ ਦਾ ਯਤਨ ਕੀਤਾ, ਪਹਾੜ ਤੋਂ ਵੀ ਸੁੱਟਿਆ, ਫਿਰ ਸਲਾਈਆਂ ਗਰਮ ਕਰਕੇ ਦੇਵੀ ਦਾਸ ਦੇ ਨੇਤਰਾਂ ਦੇ ਵਿੱਚ ਵੀ ਸਾਰੀ ਸੰਗਤ ਜੀ ਮਾਰੀਆਂ, ਪਰ ਉਸ ਨੇ ਮਹਾਰਾਜ ਗੁਰੂ ਕਲਗੀਧਰ ਪਿਤਾ ਸੱਚੇ ਪਾਤਸ਼ਾਹ ਜੀ ਦੇ ਚਰਨ ਆਪਣੇ ਨੇਤਰਾਂ ਵਿੱਚ ਵਸਾਏ ਸਨ। ਹਿਰਦੇ ਅੰਦਰ ਵੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਵਸਾ ਕਰਕੇ ਰੱਖਿਆ ਸੀ, ਜਿਸ ਕਰਕੇ ਇੱਕ ਬਾਲ ਵੀ ਉਹਨਾਂ ਦਾ ਬਾਂਕਾ ਨਹੀਂ ਹੋਇਆ, ਰਾਈ ਮਾਤਰ ਜਿਨ੍ਹਾਂ ਵੀ ਕਿਸੇ ਪ੍ਰਕਾਰ ਕੋਈ ਦੁੱਖ ਨਹੀਂ ਲੱਗਾ। ਤੇ ਜਦੋਂ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਏ ਨਾ, ਦੇਵੀ ਦਾਸ ਹਜ਼ੂਰ ਦੇ ਚਰਨਾਂ ਤੇ ਪੱਟੀਆਂ ਬੱਝੀਆਂ ਹੋਈਆਂ, ਤੇ ਦੇਖ ਕਰਕੇ ਬਹੁਤ ਹੈਰਾਨ ਹੋਇਆ, ਮਹਾਰਾਜ ਇਹ ਕੀ ਕੌਤਕ ਹੈ। ਅੰਤਰਜਾਮੀ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਦੱਸਿਆ, ਹੇ ਦੇਵੀ ਦਾਸ, ਜਦੋਂ ਪਹਾੜੀ ਰਾਜੇ ਨੇ ਤੈਨੂੰ ਦੁੱਖ ਦਿੱਤੇ ਸਨ, ਉਹ ਸੰਕਟ ਦੇ ਸਮੇਂ ਤੂੰ ਸਾਡੇ ਚਰਨਾਂ ਦਾ ਧਿਆਨ ਧਾਰਨ ਕੀਤਾ ਸੀ, ਜਿਸ ਕਰਕੇ ਤੇਰੇ ਜਿਹੜੇ ਕਸ਼ਟ ਸਨ, ਦੁੱਖ ਸਨ, ਅਸੀਂ ਆਪਣੇ ਚਰਨਾਂ 'ਤੇ ਸਹਾਰ ਲਏ ਹੈ। ਇਹ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਦੀ ਪਰਮ ਵਡਿਆਈ ਹੈ। ਫਿਰ ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕਹੇ ਹਨ ਕਵਿਤਾ ਅੰਦਰ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਜਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਜੇ ਕੋਈ ਸਿੱਖ ਸੇਵਕ ਭਾਵਨਾ ਪੂਰਵਕ ਹੋ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਚੱਲਦਾ ਹੈ ਨਾ, ਮਨ ਵਿੱਚ ਭਾਵਨਾ ਬਣਾ ਕੇ, ਸਤਿਗੁਰੂ ਜੀ ਉਹ ਸਿੱਖ ਨੂੰ ਕਰੋੜਾਂ ਕਦਮ ਅੱਗੋਂ ਮਹਾਰਾਜ ਆਪ ਲੈਣ ਵਾਸਤੇ ਆਉਂਦੇ ਹੈ। ਜਿਹੜਾ ਸਿੱਖ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦਾ ਹੈ। ਅਤੇ ਸਾਰੀ ਸੰਗਤ ਜੀ, ਜੇ ਸਿੱਖ ਨੂੰ ਗਰੀਬ ਨਵਾਜ ਗੁਰੂ ਕਲਗੀ ਧਰਵੇ ਤਾਂ ਮਹਾਰਾਜ ਸਾਹਿਬ ਜੀ ਆਪ ਅਗਲ ਵਾਂਢੀ ਹੋ ਕਰਕੇ ਲੈਣ ਆਉਣ। ਸਦ ਕਰਕੇ ਜਾਣੇ ਉਹਨੂੰ ਜ਼ਿੰਦਗੀ ਵਿੱਚ ਕਿਵੇਂ ਕੋਈ ਦੁੱਖ ਲੱਗ ਸਕਦਾ, ਕਿਵੇਂ ਕੋਈ ਉਹਦੇ 'ਤੇ ਬਿਪਤਾ ਆ ਸਕਦੀ ਹੈ, ਕਿਵੇਂ ਕੋਈ ਅਚਨਚੇਤ ਹਾਦਸਾ ਹੋ ਸਕਦਾ ਜਾਂ ਨਹੀਂ। ਮਹਾਰਾਜ ਬਹੁਤ ਵੱਡੇ ਵੱਡੇ ਡਾਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਦੇ ਸੰਕਟ ਉਹਦੇ ਦੁੱਖ ਦੂਰ ਕਰ ਦਿੰਦੇ ਹੈ। ਇਹ ਸਤਿਗੁਰੂ ਜੀ ਦੇ ਘਰ ਦੀ ਪਰਮ ਵਡਿਆਈ ਹੈ। ਇਸ ਲਈ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਹੈ, ਗੁਰਸਿੱਖੋ ਅਕਾਲ ਪੁਰਖ ਪਰਮੇਸ਼ਰ ਦੇ ਸਰਗੁਣ ਸਰੂਪ ਬਲਿਹਾਰੀ ਗੁਰਦੇਵ ਚਰਨ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੋਂ ਬਲਿਹਾਰ ਜਾਣਾ ਕਰੋ, ਸੱਚੇ ਪਾਤਸ਼ਾਹ ਦੇ ਚਰਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਹੈ।
1: ਜਾਕੇ ਸੰਗ ਪਾਰ ਬ੍ਰਹਮ ਧਿਆਈਐ,
0: ਜਿਨ੍ਹਾਂ ਸਤਿਗੁਰੂ ਜੀ ਦੀ ਸੰਗਤ ਵਿੱਚ ਜੁੜ ਕੇ ਪਾਰਾਵਾਰ ਤੋਂ ਰਹਿਤ ਜੋ ਸਦ ਚੇਤਨ ਬ੍ਰਹਮ ਸਰੂਪ ਅਕਾਲ ਪੁਰਖ ਵਾਹਿਗੁਰੂ ਹੈ, ਉਸ ਵਾਹਿਗੁਰੂ ਜੀ ਦੇ ਧਿਆਇਆ ਜਾਂਦਾ। ਮਹਾਰਾਜ ਸਾਹਿਬ ਜੀ ਦੀ ਸੰਗਤ ਵਿੱਚ ਜੁੜ ਕੇ ਸੱਚੇ ਪਾਤਸ਼ਾਹ ਜੀ ਦਾ ਸੰਗ ਕਰਕੇ ਜਿਸ ਵਾਹਿਗੁਰੂ ਪਰਮੇਸ਼ਵਰ ਨੂੰ ਧਿਆਈਦਾ ਹੈ।
1: ਉਪਦੇਸ਼ ਹਮਾਰੀ ਗਤ ਕਰਨ,
0: ਤਿਨਾਂ ਸਤਿਗੁਰੂ ਜੀ ਦਾ ਜੋ ਪਾਵਨ ਉਪਦੇਸ਼ ਹੈ ਨਾ, ਉਹ ਸਾਡੀ ਗਤੀ ਕਰਨ ਵਾਲਾ ਭਾਵ ਸਾਡੇ ਵਾਸਤੇ ਮੁਕਤੀਦਾਤਾ ਹੈ। ਮਹਾਰਾਜ ਜੀ ਦਾ ਜੋ ਅੰਮ੍ਰਿਤ ਉਪਦੇਸ਼ ਹੈ, ਸਤਿਗੁਰੂ ਜੀ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹੈ ਕਿ ਸਾਡੀ ਸ਼ਰਨ ਦੇ ਵੀ ਸਿੱਖ ਚੱਲ ਕਰਕੇ ਆਇਆ। ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਸ਼ਰਧਾ ਰੂਪ ਝੋਲੀ ਅੱਡ ਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਤੋਂ ਦਾਤ ਮੰਗਦਾ, ਗਰੀਬ ਨਵਾਜ ਸਤਿਗੁਰੂ ਜੀ ਪਰਮ ਉਪਦੇਸ਼ ਰਾਹੀਂ ਉਹਦੇ 'ਤੇ ਬਖਸ਼ਿਸ਼ ਕਰ ਦਿੰਦੇ ਹੈ। ਇਹ ਸਤਿਗੁਰੂ ਜੀ ਦੀ ਪਰਮ ਵਡਿਆਈ ਹੈ। ਔਰ ਜਿਹੜਾ ਸਿੱਖ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਆਪਣੇ ਹਿਰਦੇ ਵਿੱਚ ਵਸਾ ਲੈਂਦਾ, ਸਾਰੀ ਸੰਗਤ ਜੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਸਰੂਪ ਸਦਾ ਹੀ ਉਹਨੂੰ ਨਿਕਟਵਰਤੀ ਨਜ਼ਰ ਆਉਣ ਲੱਗ ਪੈਂਦਾ ਹੈ। ਜਿਵੇਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਫਰਮਾਇਆ ਹੈ, ਪੂਰੇ ਗੁਰ ਕਾ ਸੁਣ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ। ਇਹ ਜੀਵ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਨੇੜੇ ਦੇਖਣਾ ਚਾਹੁੰਦਾ ਹੈ ਨਾ, ਅਤੇ ਸਤਿਗੁਰੂ ਜੀ ਦੇ ਪਰਮ ਉਪਦੇਸ਼ ਨੂੰ ਸਰਵਣ ਕਰਿਆ ਕਰ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਅਨੰਦ ਸਾਹਿਬ ਪਾਵਨ ਬਾਣੀ ਅੰਦਰ। ਹੇ ਭਾਈ, ਜਿਨ੍ਹਾਂ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸੁਣ ਕੇ ਜੀਵਨ ਦੇ ਵਿੱਚ ਕਮਾਇਆ ਹੈ ਨਾ, ਉਹ ਫਿਰ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹੈ, ਮੁਕਤ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਦੇ ਘਰ ਦੇ ਵਿੱਚ ਸੱਚੇ ਪਾਤਸ਼ਾਹੀ ਦੇ ਦਰ 'ਤੇ ਪ੍ਰਵਾਨ ਹੋ ਗਏ ਨੇ ਸੰਸਾਰ ਤੋਂ ਮੁਕਤ ਹੋ ਕਰਕੇ। ਹਜ਼ੂਰ ਦਾ ਪਾਵਨ ਫਰਮਾਨ ਹੈ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਮਹਾਰਾਜ ਆਪਣੇ ਮਨ ਨੂੰ ਸੰਬੋਧਨ ਕਰਕੇ ਸਾਨੂੰ ਪਰਮ ਉਪਦੇਸ਼ ਦਿੰਦੇ ਹੈ, ਇਹ ਜੀਵ ਆਪਣੇ ਮਨ ਨੂੰ ਸਮਝਾਇਆ ਕਰ। ਮਹਾਰਾਜ ਕੀ ਸਮਝਾਵਾ, ਸੱਚੇ ਪਾਤਸ਼ਾਹ ਕਹਿੰਦੇ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੈ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ, ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਐ ਮਨਾ ਮਹਾਰਾਜ ਸਾਹਿਬ ਜੀ ਦਾ ਐਸਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰ ਜਿਹੜਾ ਲੋਕ ਪ੍ਰਲੋਕ ਵਿੱਚ ਤੇਰੇ ਨਾਲ ਨਿਭਣ ਵਾਲਾ ਹੈ, ਜਿਸ ਉਪਦੇਸ਼ ਨੂੰ ਧਾਰਨ ਕਰਕੇ ਸੰਸਾਰ ਦੇ ਬੰਧਨਾਂ ਤੋਂ ਮੁਕਤ ਹੋਣ ਵਾਲਾ। ਸੰਸਾਰ ਦੇ ਅੰਦਰ ਸਰੀਰਾਂ ਦਾ ਮੋਹ ਹੈ, ਪਦਾਰਥਾਂ ਦੀ ਮੇਰ ਤੇਰ ਹੈ, ਸੰਸਾਰ ਦੀ ਜੋ ਮਾਇਆ ਦੀ ਮੋਹ ਮਮਤਾ ਹੈ ਜਿਹਦੇ ਵਿੱਚ ਚਿੱਤ ਹਰ ਵੇਲੇ ਗਲਤਾਨ ਹੋ ਕੇ ਰਹਿੰਦਾ, ਜੇ ਇਹਦੇ ਤੋਂ ਉਪਰਾਮ ਹੋਣਾ ਚਾਹੁੰਦਾ ਤਾਂ ਮਹਾਰਾਜ ਜੀ ਦਾ ਪਰਮ ਉਪਦੇਸ਼ ਸਰਵਣ ਕਰਿਆ ਕਰ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਹੇ ਗੁਰਸਿੱਖੋ, ਜੋ ਮਹਾਰਾਜ ਜਾ ਕੇ ਸੰਗ ਪਾਰ ਬ੍ਰਹਮ ਧਿਆਈਐ ਉਪਦੇਸ਼ ਹਮਾਰੀ ਗਤ ਕਰਨ। ਜਿਨ੍ਹਾਂ ਸਤਿਗੁਰੂ ਜੀ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ੁਰ ਵਾਹਿਗੁਰੂ ਜੀ ਨੂੰ ਧਿਆਈਦਾ ਹੈ, ਔਰ ਜਿਨ੍ਹਾਂ ਮਹਾਰਾਜ ਸਾਹਿਬ ਜੀ ਦਾ ਪਰਮ ਉਪਦੇਸ਼ ਸਾਡੀ ਗਤੀ ਕਰਨ ਵਾਲਾ, ਲੋਕ ਪਰਲੋਕ ਵੀ ਸਾਡੇ ਸਹਾਇਕ ਹੋਣ ਵਾਲਾ, ਐਸੇ ਪੂਰੇ ਅਤੇ ਸੱਚੇ ਸਤਿਗੁਰੂ ਜੀ ਤੋਂ ਨਿਰਗੁਣ ਅਤੇ ਸਰਗੁਣ ਸਰੂਪ ਗਰੀਬ ਨਿਵਾਜ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੋਂ ਬਲਿਹਾਰ ਕੁਰਬਾਨ ਜਾਂਦੇ ਹਾਂ, ਵਿਸ਼ਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
1: ਦੁੱਖ ਰੋਗ ਭੈ ਸਗਲ ਬਿਨਾਸੇ,
0: ਸੰਸਾਰ ਦੇ ਅੰਦਰ ਲੱਗਣ ਵਾਲੀ ਜ਼ਿੰਦਗੀ ਅੰਦਰ ਦੁੱਖ, ਫਿਰ ਸਰ ਸੰਗਤ ਜੀ ਸੋਗ ਭੈ ਤੇ ਭਰਮ, ਮਹਾਰਾਜ ਕਹਿੰਦੇ ਸਭ ਬਿਨਸ਼ ਗਏ ਆ, ਇਹਨਾਂ ਦੇ ਜੀਵਨ ਵਿੱਚੋਂ ਦੂਰ ਹੋ ਗਏ ਹਨ।
1: ਆਵੇ ਹਰ ਸੰਤ ਸਰਨ,
0: ਜਿਹੜਾ ਜੀਵ ਰੱਬ ਦੇ ਪਿਆਰਿਆਂ ਦੀ ਚਰਨਾਂ ਦੀ ਸ਼ਰਨ ਵਿੱਚ ਭਾਵਨਾ ਧਾਰਨ ਕਰਕੇ ਆ ਜਾਂਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਦੁੱਖ ਰੋਗ ਭੈ ਸਗਲ ਬਿਨਾਸੇ, ਤਿਹਨਾਂ ਦੇ ਸਾਰੇ ਸੰਗਤ ਜੀ ਅਗਿਆਨ ਦੇ ਦੁੱਖ, ਫਿਰ ਜੰਮਣ ਤੇ ਮਰਨ ਦੇ ਦੁੱਖ, ਵਿਕਾਰਾਂ ਰੂਪੀ ਰੋਗ, ਹਰ ਪ੍ਰਕਾਰ ਦੇ ਭੈ ਸਭੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਿਨਸ਼ ਗਏ ਹੈ। ਜੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸ਼ਰਨ ਵਿੱਚ ਇੰਨੀਆਂ ਵੱਡੀਆਂ ਦਾਤਾਂ ਪ੍ਰਾਪਤ ਹੋ ਜਾਂਦੀਆਂ, ਦੁੱਖ ਰੋਗ ਭੈ ਸਭ ਦੂਰ ਹੋ ਜਾਂਦੇ ਹੈ, ਅਤੇ ਜੇ ਵਾਹਿਗੁਰੂ ਜੀ ਦੀ ਸ਼ਰਨ ਵਿੱਚ ਆ ਜਾਈਏ ਤਾਂ ਸਾਰੀ ਸੰਗਤ ਜੀ ਕਿੰਨੀਆਂ ਵੱਡੀਆਂ ਦਾਤਾਂ ਪ੍ਰਾਪਤ ਹੋਣਗੀਆਂ, ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਂਦਾ ਭਾਵਨਾ ਸਿਰ ਹੋ ਕੇ, ਜਿਵੇਂ ਹਜ਼ੂਰ ਦਾ ਪਾਵਨ ਫੁਰਮਾਨ ਹੈ ਨਾ, ਸੰਤ ਸਰਨ ਜੋ ਜਨ ਪਰੈ ਸੋ ਜਨ ਉਧਰ ਨਿਹਾਰ, ਜਿਹੜਾ ਜੀਵ ਭਾਵਨਾ ਪੂਰਵਕ ਹੋ ਕੇ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਂਦਾ ਹੈ ਨਾ, ਮਹਾਰਾਜ ਕਹਿੰਦੇ ਉਹਦਾ ਭਵ ਸਾਗਰ ਤੋਂ ਉਧਾਰ ਹੋ ਜਾਂਦਾ ਹੈ, ਦੁੱਖ ਵੀ ਰੋਗ ਵੀ ਔਰ ਹਰ ਪ੍ਰਕਾਰ ਦੇ ਭੈ ਵੀ ਤਿਹਨਾਂ ਦੇ ਮਿਟ ਜਾਂਦੇ ਆ। ਦੁੱਖ ਤਾਂ ਹੀ ਲੱਗਦੇ ਆ ਨਾ ਜੇ ਪਾਪ ਕਰਮ ਕੀਤੇ ਹੈ, ਰੋਗ ਵੀ ਤਾਂ ਹੀ ਚੰਬੜਦੇ ਆ ਨਾ ਜਦੋਂ ਵਾਹਿਗੁਰੂ ਵਿਸਰ ਜਾਂਦਾ ਹੈ, ਭੈ ਵੀ ਹਿਰਦੇ ਵਿੱਚ ਤਾਂ ਹੀ ਪੈਦਾ ਹੁੰਦਾ ਹੈ ਨਾ ਨਿਰਭਉ ਵਾਹਿਗੁਰੂ ਜੀ ਦਾ ਜਾਪ ਨਹੀਂ ਜਪਦਾ, ਅਤੇ ਰੱਬ ਦੇ ਪਿਆਰੇ ਕਿਵੇਂ ਦੁੱਖ ਰੋਗ ਅਤੇ ਭੈ ਜੀਵ ਦੇ ਵਿਨਾਸ਼ ਕਰ ਦਿੰਦੇ ਆ, ਮਿਟਾ ਦਿੰਦੇ ਆ। ਸਤ ਸੰਗਤ ਜੀ, ਵਾਹਿਗੁਰੂ ਜੀ ਦਾ ਨਾਮ ਜਿੱਥੇ ਆਪ ਜਪਦੇ ਹੈ, ਉੱਥੇ ਸ਼ਰਨ ਆਇਆਂ ਨੂੰ ਵੀ ਪਰਮੇਸ਼ੁਰ ਦਾ ਨਾਮ ਜਪਾ ਕੇ ਤਿਹਨਾਂ ਦੇ ਦੁੱਖ ਰੋਗ ਭੈ ਸਭੇ ਨਾਸ਼ ਕਰ ਦਿੰਦੇ ਹਨ। ਇਹ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਨਾਮ ਦਾ ਪ੍ਰਤਾਪ ਹੈ। ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਜਾ ਕੇ ਮਹਾਰਾਜ ਕਹਿੰਦੇ ਜੀਵ ਦੁੱਖਾਂ ਅਤੇ ਰੋਗਾਂ ਤੋਂ, ਪ੍ਰਤੱਖ ਵੀ, ਤਨ ਦੇ ਰੋਗ ਵੀ, ਮਨ ਦੇ ਰੋਗ ਵੀ, ਔਰ ਇਸੇ ਪ੍ਰਕਾਰ ਨਿਰਭਉ ਵਾਹਿਗੁਰੂ ਜੀ ਦਾ ਜਾਪ ਜਪਣ ਦੇ ਨਾਲ ਨਿਰਭਉ ਜਪੈ ਸਗਲ ਭਾਉ ਮਿਟੈ, ਸਾਰੇ ਭੈ ਮਹਾਰਾਜ ਕਹਿੰਦੇ ਉਹਦੇ ਬਿਨਸ਼ ਜਾਂਦੇ ਹਨ।
1: ਆਪ ਜਪੈ ਔਰ ਹੈ ਨਾਮ ਜਪਾਵੈ,
0: ਇਹ ਅਕਾਲ ਪੁਰਖ ਪਰਮੇਸ਼ੁਰ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਵਡੱਪਣ ਹੈ। ਆਪ ਪਰਮੇਸ਼ੁਰ ਦਾ ਨਾਮ ਜਪਦੇ ਔਰ ਸ਼ਰਨ ਆਇਆਂ ਨੂੰ ਵਾਹਿਗੁਰੂ ਜੀ ਦਾ ਨਾਮ ਜਪਾਉਂਦੇ ਹੈ। ਸਾਰੇ ਸੰਗਤ ਜੀ, ਜਿੱਥੇ ਜਪਣਾ ਔਖਾ ਹੈ ਨਾ ਪਰਮੇਸ਼ੁਰ ਦਾ ਨਾਮ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਓ, ਉੱਥੇ ਜਪਾਉਣਾ ਜਪਣ ਦੇ ਨਾਲੋਂ ਵੀ ਕਈ ਗੁਣਾ ਵੱਧ ਔਖਾ ਹੈ। ਆਪ ਤੇ ਅਸੀਂ ਜਪਦੇ ਹਾਂ, ਪਰ ਸਰ ਸੰਗਤ ਜੀ ਜਪਾਉਣਾ ਹਰ ਇੱਕ ਦੇ ਹਿੱਸੇ ਨਹੀਂ ਆਉਂਦਾ। ਜੇ ਆਪਣੀ ਕਮਾਈ ਹੋਵੇਗੀ ਤਾਂ ਹੀ ਕਿਸੇ ਨੂੰ ਪ੍ਰੇਰਿਤ ਕਰਕੇ ਜਪਾ ਸਕਦਾ ਹੈ ਨਾ। ਜੇ ਆਪਣੀ ਕੋਈ ਕਮਾਈ ਨਹੀਂ, ਆਪ ਕੋਈ ਜਪਿਆ ਨਹੀਂ, ਭਜਨ ਬੰਦਗੀ ਕੀਤੀ ਨਹੀਂ, ਤੇ ਹੋਰ ਸ਼ਰਨ ਆਇਆਂ ਨੂੰ ਭਲਾ ਕਿਵੇਂ ਉਹ ਜਪਾ ਸਕਦਾ ਹੈ, ਕਿਵੇਂ ਭਜਨ ਬੰਦਗੀ ਵਾਲੇ ਪਾਸੇ ਤੁਰ ਸਕਦਾ ਹੈ? ਨਾਮੁਮਕਿਨ ਹੈ। ਉਹਦੇ ਕਹੇ ਹੋਏ ਬੋਲਾਂ ਦਾ ਅਸਰ ਹੀ ਨਹੀਂ ਹੋਵੇਗਾ, ਕਿਉਂਕਿ ਉਹਨੇ ਆਪ ਨਹੀਂ ਜਪਿਆ। ਪਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਵਡਿਆਈ ਹੈ, ਤਿਹਨਾਂ ਦਾ ਵਡੱਪਣ ਹੈ ਕਿ ਉਹ ਆਪ ਜਪਦੇ ਤੇ ਸ਼ਰਨ ਆਇਆਂ ਨੂੰ ਨਾਮ ਜਪਾਉਂਦੇ ਹੈ। ਆਪ ਜਪੈ ਅਵਰਹ ਨਾਮ ਜਪਾਵੈ, ਸੁਨਤ ਕਹਿਤ ਰਹਿਤ ਗਤ ਪਾਵੈ। ਇਹ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਮਹਾਰਾਜ ਕਹਿੰਦੇ ਗੁਣ ਹੈ।
1: ਸਮਰੱਥ ਤਾਰਨ ਤਰਨ,
0: ਵੱਡੀ ਸਮਰੱਥਾ ਵਾਹਿਗੁਰੂ ਜੀ ਨੇ ਆਪਣੇ ਪਿਆਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਤਾਰਨ ਤਰਨ, ਆਪ ਭਵ ਸਾਗਰ ਤੋਂ ਤਰਦੇ ਹੈ, ਤੇ ਬੇੜਾ ਰੂਪ ਹੋ ਕਰਕੇ ਮਹਾਰਾਜ ਕਹਿੰਦੇ ਆਪਣੇ ਸੰਗੀ ਸਾਥੀਏ ਨੂੰ ਭਵ ਸਾਗਰ ਤੋਂ ਤਾਰ ਦਿੰਦੇ ਹੈ, ਕਿਉਂਕਿ ਰੱਬ ਦੇ ਪਿਆਰਿਆਂ ਦਾ ਜੀਵਨ ਬੇੜੇ ਦੀ ਤਰ੍ਹਾਂ ਹੋਇਆ ਕਰਦਾ ਹੈ। ਜਿਵੇਂ ਬੇੜੇ ਵਿੱਚ ਅਸਵਾਰ ਹੋਣ ਵਾਲਾ ਮਨੁੱਖ ਸਾਰ ਸੰਗਰ ਜੀ ਸਮੁੰਦਰ ਦੇ ਵਿੱਚ ਡੁੱਬਦਾ ਨਹੀਂ, ਉਹਨੂੰ ਗੋਤੇ ਨਹੀਂ ਖਾਣੇ ਪੈਂਦੇ, ਉਹ ਕਿਨਾਰੇ 'ਤੇ ਪਹੁੰਚ ਜਾਂਦਾ, ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰ ਲੈਂਦਾ ਹੈ। ਐਨ ਇਸੇ ਤਰ੍ਹਾਂ ਜਿਹੜਾ ਜੀਵ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸ਼ਰਨ ਰੂਪੀ ਬੇੜੇ ਵਿੱਚ ਚੜ੍ਹ ਜਾਂਦਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਉਹ ਜੀਵ ਨੂੰ ਕਦੇ ਫਿਰ ਭੈਦਾਇਕ ਸੰਸਾਰ ਸਾਗਰ ਵਿੱਚ ਡੁੱਬਣਾ ਨਹੀਂ ਪੈਂਦਾ, ਉਸ ਜੀਵ ਨੂੰ ਦੁਬਾਰਾ ਕਦੇ ਜੰਮਣ ਅਤੇ ਮਰਨ ਦੇ ਗੋਤੇ ਨਹੀਂ ਖਾਣੇ ਪੈਂਦੇ, ਸੁਖੈਨ ਹੀ ਤਿਹਨਾਂ ਦੀ ਸ਼ਰਨ ਵਿੱਚ ਮਿਲ ਕੇ ਮੁਕਤ ਰੂਪ ਕਿਨਾਰੇ 'ਤੇ ਪਹੁੰਚ ਜਾਂਦਾ। ਇਹ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਵਡਿਆਈ ਹੈ, ਆਪ ਨਾਮ ਜਪਦੇ ਹੈ ਔਰ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦੇ ਹੈ, ਆਪ ਭਵ ਸਾਗਰ ਤੋਂ ਤਰਦੇ ਨੇ। ਔਰ ਮਹਾਰਾਜ ਕਹਿੰਦੇ ਵਾਹਿਗੁਰੂ ਜੀ ਦੇ ਲੜ ਲਗਾ ਕੇ ਗੁਰੂ ਵਾਲੇ ਬਣਾ ਕੇ ਗੁਰਸਿੱਖੀ ਧਾਰਨ ਕਰਵਾ ਕੇ ਪਤਿਤ ਪੁਣੇ ਤੋਂ ਨਸ਼ਿਆਂ ਦਾ ਤਿਆਗ ਕਰਵਾ ਕੇ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਦੇ ਦਰਸਾਏ ਹੋਏ ਮਾਰਗ 'ਤੇ ਚਲਾ ਕੇ ਤਿਹਨਾਂ ਨੂੰ ਵੀ ਮਹਾਰਾਜ ਕਹਿੰਦੇ ਭਵ ਸਾਗਰ ਤੋਂ ਪਾਰ ਕਰ ਦਿੰਦੇ ਹਨ।
1: ਮੰਤਰ ਉਤਾਰੈ ਸਹਸਾ,
0: ਜਿਨ੍ਹਾਂ ਦਾ ਉਪਦੇਸ਼ ਰੂਪੀ ਮੰਤਰ ਹਰ ਪ੍ਰਕਾਰ ਦੇ ਸਹਸਾ ਸ਼ੰਕਿਆਂ ਨੂੰ ਉਤਾਰ ਦਿੰਦਾ ਹੈ, ਕਿਉਂਕਿ ਜਦੋਂ ਤੱਕ ਹਿਰਦੇ ਅੰਦਰ ਸ਼ੰਕੇ ਹੈ ਨਾ ਸੰਗਰ ਜੀ, ਉਦੋਂ ਤੱਕ ਹਿਰਦਾ ਕਦੇ ਪਵਿੱਤਰ ਨਹੀਂ ਹੋ ਸਕਦਾ। ਸਤਿਗੁਰੂ ਜੀ ਦਾ ਫਰਮਾਨ ਹੈ, ਸਹਸੈ ਜੀਓ ਮਲੀਨ ਹੈ, ਸਹਸੈ ਨਾਮ ਸ਼ੰਕਿਆਂ ਦਾ। ਸ਼ੰਕਿਆਂ ਦੀ ਸਹਿਤ ਜਿੰਨਾ ਚਿਰ ਹਿਰਦਾ ਰਹਿੰਦਾ ਉਹਨਾਂ ਚਿਰ ਕਦੇ ਪਵਿੱਤਰ ਨਹੀਂ ਹੁੰਦਾ, ਕੋਈ ਨਾ ਕੋਈ ਮੈਲ ਚੰਬੜ ਦੀ ਰਹਿੰਦੀ ਹੈ। ਅਤੇ ਸ਼ੰਕੇ ਵੀ ਕਈ ਪ੍ਰਕਾਰ ਦੇ ਹੈ ਸਾਰੀ ਸੰਗਤ ਜੀ, ਜਿਨ੍ਹਾਂ ਕਰਕੇ ਮਨੁੱਖ ਜਿਹੜਾ ਨਾ ਮਨ ਕਰਕੇ ਮੈਲਾ ਹੀ ਰਹਿੰਦਾ ਹੈ, ਨਹੀਂ ਕਦੇ ਨਿਰਮਲ ਹਿਰਦਾ ਹੋਣਾ ਕਰਦਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਜਾਗ ਕੋ ਮੰਤਰ ਉਤਾਰੈ ਸਹਸਾ। ਹੇ ਗੁਰਸਿੱਖੋ, ਜਿੰਨਾ ਗਰੀਬਨ ਵਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਮੰਤਰ ਸਭ ਸ਼ੰਕਿਆਂ ਤੋਂ ਰਹਿਤ ਕਰ ਦੇਣ ਵਾਲਾ ਹੈ। ਔਰ ਜਿਹੜੇ ਊਣਤਾਈ ਵਾਲੇ ਜੀਵ ਹੈ ਨਾ, ਉਹਨਾਂ ਨੂੰ ਮਹਾਰਾਜ ਕਹਿੰਦੇ ਲੱਭਾ ਲੱਭ ਭਰ ਦਿੰਦੇ ਹੈ, ਜਿਹਨਾਂ ਦਾ ਹਿਰਦਾ ਰੂਪੀ ਸਰੋਵਰ ਪ੍ਰੇਮ ਰੂਪੀ ਜਲ ਤੋਂ ਊਣਾ ਭਾਵ ਬਿਨਾਂ ਹੈ ਖਾਲੀ ਹੈ, ਤਿਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪ੍ਰੇਮ ਲਗਾ ਕਰਕੇ ਹਿਰਦੇ ਰੂਪ ਸਰੋਵਰ ਨੂੰ ਲੱਭਾ ਲੱਭ ਭਰ ਦਿੰਦੇ ਹੈ। ਇਹ ਵਾਹਿਗੁਰੂ ਜੀ ਦੇ ਪਿਆਰਿਆਂ ਦਾ ਸਾਰੀ ਸੰਗਤ ਜੀ ਗੁਣ ਹੈ, ਤਿਹਨਾਂ ਦੀ ਪਰਮ ਵਡਿਆਈ ਹੈ। ਔਰ ਇਸੇ ਪ੍ਰਕਾਰ ਊਣੇ ਕਹੋ ਸੁਭਰ ਭਰਨ, ਜਿਨ੍ਹਾਂ ਦੇ ਕੋਲ ਕੋਈ ਸ਼ੁਭ ਗੁਣ ਨਹੀਂ ਹੈ, ਤਿਹਨਾਂ ਦਾ ਹਿਰਦਾ ਮਹਾਰਾਜ ਕਹਿੰਦੇ ਸ਼ੁਭ ਗੁਣਾਂ ਦੇ ਨਾਲ ਲੱਭਾ ਲੱਭ ਭਰ ਦਿੰਦੇ ਹੈ। ਇਹ ਉਹ ਮਹਾਰਾਜ ਕਹਿੰਦੇ ਜਿਨ੍ਹਾਂ ਨੇ ਭਾਵਨਾ ਸਹਿਤ ਹੋ ਕੇ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਉਣਾ ਕੀਤਾ, ਅਥਵਾ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਗਏ ਹੈ, ਤਿਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਪ੍ਰੇਮ ਰੂਪੀ ਜਲ ਲੱਭਾ ਲੱਭ ਭਰ ਦਿੱਤਾ ਹੈ, ਸ਼ੁਭ ਗੁਣਾਂ ਦੇ ਸਹਿਤ ਲੱਭਾ ਲੱਭ ਭਰ ਦੇਣਾ ਕੀਤਾ ਹੈ।
1: ਅਰਦਾਸਨ ਕੀ ਆਗਿਆ ਮਾਨਤ,
0: ਤੇ ਜਿਨ੍ਹਾਂ ਵਡਭਾਗੇ ਪੁਰਖਾਂ ਨੇ ਵਾਹਿਗੁਰੂ ਜੀ ਦੇ ਪਿਆਰੇ ਦਾਸਾਂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ। ਸੰਗਤ ਜੀ, ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਣਾ ਬਹੁਤ ਚੰਗੇ ਭਾਗਾਂ ਦੀ ਨਿਸ਼ਾਨੀ ਹੈ, ਪਰ ਤਿਹਨਾਂ ਦੀ ਸੰਗਤ ਵਿੱਚ ਰਹਿ ਕੇ ਤਿਹਨਾਂ ਦੀ ਆਗਿਆ ਨੂੰ ਸਤ ਕਰਕੇ ਮੰਨਣਾ ਇਹ ਹੋਰ ਵੀ ਕਈ ਗੁਣਾ ਵੱਧ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਕਿਉਂਕਿ ਕਈ ਵਾਰ ਸੰਗਤ 'ਤੇ ਸਾਨੂੰ ਮਿਲ ਜਾਂਦੀ ਹੈ ਸਤਿਪੁਰਸ਼ਾਂ ਦੀ, ਪਰ ਸਾਰੀ ਸੰਗਤ ਜੀ ਸਾਡਾ ਵਡੱਪਣ ਸਾਡੇ ਅੰਦਰ ਦਾ ਅਹੰਕਾਰ ਉਹ ਨਹੀਂ ਸਾਨੂੰ ਕਿਸੇ ਬੰਨੇ ਲੱਗਣ ਦਿੰਦਾ। ਸਾਡੇ ਅੰਦਰ ਦੀਆਂ ਚਤੁਰਾਈਆਂ, ਸਾਡੀਆਂ ਸਿਆਣਪਾਂ ਉਹ ਮਨੁੱਖ ਨੂੰ ਕਿਸੇ ਬੰਨੇ ਲੱਗਣ ਨਹੀਂ ਦਿੰਦੀਆਂ। ਜੋ ਆਪਾ ਭਾਵ ਵਾਰ ਵਾਰ ਜਿਤਾਉਂਦਾ ਰਹਿੰਦਾ, ਆਪਣੱਤ ਜਿਤਾਉਂਦਾ ਰਹਿੰਦਾ, ਜਿਸ ਕਰਕੇ ਸਾਧ ਸੰਗਤ ਜੀ ਰੱਬ ਦੇ ਪਿਆਰਿਆਂ ਸਤਿਪੁਰਸ਼ਾਂ ਦੇ ਕੋਲ ਰਹਿ ਕੇ ਵੀ ਮਨੁੱਖ ਖਾਲੀ ਦਾ ਖਾਲੀ ਰਹਿ ਜਾਂਦਾ, ਨਹੀਂ ਕੁਝ ਖੱਟ ਕੇ ਜਾਣਾ ਕਰਦਾ। ਸੱਚੇ ਪਾਤਸ਼ਾਹ, ਜਿਵੇਂ ਮਹਾਰਾਜ ਸਾਹਿਬ ਜੀ ਦਾ ਗੁਰਬਾਣੀ ਵਿੱਚ ਪਾਵਨ ਫੁਰਮਾਨ ਹੈ, ਜਿਵੇਂ ਰੱਬ ਦੇ ਪਿਆਰਿਆਂ ਦੀ ਸ਼ਰਨ ਵਿੱਚ ਰਹਿ ਕੇ ਜਦੋਂ ਸੇਵਾ ਦਾ ਸੁਭਾਗ ਮਿਲਦਾ ਹੈ ਨਾ, ਜੇ ਮਨੁੱਖ ਦੀ ਮਤ ਥੋੜ੍ਹੀ ਹੋਵੇ ਨਾ, ਸਾਰੇ ਸੰਗਤ ਜੀ ਬਹੁਤਾ ਲਮੇਰਾ ਸਮਾਂ ਵੀ ਸੇਵਾ ਕਰਕੇ ਅਜਾਈ ਗਵਾ ਲੈਂਦਾ ਹੈ। ਅਤੇ ਜਿਨ੍ਹਾਂ ਦੇ ਕੋਲ ਮਤ ਚੰਗੀ ਹੁੰਦੀ ਹੈ, ਉਹ ਨਿਮਰਤਾ ਵਿੱਚ ਰਹਿ ਕੇ ਭਾਵਨਾ ਸਹਿਤ ਹੋ ਕੇ ਸੇਵਾ ਕਰਦੇ ਹੈ ਔਰ ਤਿੰਨਾਂ ਦੀ ਆਗਿਆ ਵਿੱਚ ਰਹਿ ਕਰਕੇ ਸੇਵਾ ਕਰਦੇ ਹੈ। ਜੋ ਬਚਨ ਕਹਿ ਦਿੱਤਾ ਜੀ ਸੱਤ ਬਚਨ, ਉਹ ਭਾਵੇਂ ਕੋਈ ਕਾਰਜ ਕੋਈ ਸੇਵਾ ਔਖੀ ਹੋਵੇ ਕਠਿਨ ਹੋਵੇ ਭਾਵੇਂ ਸਰਲ ਹੋਵੇ, ਉਹਦੇ ਨਾਲ ਕੋਈ ਕਿਸੇ ਪ੍ਰਕਾਰ ਤਿੰਨਾਂ ਦਾ ਮਨ ਇਹ ਨਹੀਂ ਕਹਿੰਦਾ ਕਿ ਬੜੀ ਔਖੀ ਹੈ, ਨਾ। ਇਹ ਮਨ ਵਿੱਚ ਭਾਵਨਾ ਹੁੰਦੀ ਹੈ ਕਿ ਮੇਰਾ ਤਾਂ ਇੱਕ ਬਹਾਨਾ ਹੈ, ਤਿੰਨਾਂ ਨੇ ਆਪ ਹੀ ਕਿਰਪਾ ਕਰਕੇ ਕਰਵਾ ਲੈਣੀ ਹੈ। ਮੇਰਾ ਫਰਜ਼ ਬਣਦਾ ਹੈ ਸੱਚ ਬਚਨ ਕਹਿਣੇ ਦਾ। ਜਦੋਂ ਐਸੀ ਮਨ ਵਿੱਚ ਭਾਵਨਾ ਬਣ ਜਾਂਦੀ ਹੈ ਨਾ ਸਾਰੀ ਸੰਗਤ ਜੀ, ਫਿਰ ਜੀਵਨ ਦੇ ਅੰਦਰ ਨਾਮੁਮਕਿਨ ਵੀ ਮੁਮਕਿਨ ਬਣ ਜਾਂਦਾ ਹੈ, ਨਾ ਹੋਣ ਵਾਲੇ ਕਾਰਜ ਵੀ ਸੋਤੇ ਸਿੱਧੀ ਹੋ ਜਾਂਦੇ ਹੈ, ਕਠਿਨ ਤੋਂ ਕਠਿਨ ਸੇਵਾ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਬੜੇ ਸਰਲ ਢੰਗ ਦੇ ਨਾਲ ਬੜੇ ਸੁਖੈਨ ਹੀ ਥੋੜ੍ਹੇ ਜਿਹੇ ਸਮੇਂ ਵਿੱਚ ਕਰਵਾ ਲੈਂਦੇ ਹੈ। ਪਰ ਹਜ਼ੂਰ ਦਾ ਵਚਨ ਹੈ ਜੇ ਮਤ ਥੋੜ੍ਹੀ ਹੋਵੇ ਨਾ, ਮਤ ਥੋੜ੍ਹੀ ਸੇਵ ਗਵਾਈਐ, ਉਹ ਮਨੁੱਖ ਬਹੁਤਾ ਲਮੇਰਾ ਸਮਾਂ ਵੀ ਸੇਵਾ ਕਰਕੇ ਅਜਾਈ ਗਵਾ ਲੈਣਾ ਕਰਦਾ ਹੈ। ਉਹਦਾ ਕਾਰਨ ਕੀ ਹੈ? ਹੰਕਾਰ, ਆਪਣੱਤ, ਆਪਣੀਆਂ ਚਤੁਰਾਈਆਂ, ਜਿਨ੍ਹਾਂ ਕਰਕੇ ਮਹਾਰਾਜ ਕਹਿੰਦੇ ਹੋ ਜੀਵ ਕੁਝ ਖੱਟ ਨਹੀਂ ਸਕਦਾ। ਪਰ ਹਜ਼ੂਰ ਕਹਿੰਦੇ ਹੈ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ, ਭਗਤਨ ਕੀ ਟਹਿਲ ਕਮਾਵਤ ਗਾਵਤ। ਹਜ਼ੂਰ ਕਹਿੰਦੇ ਕਿ ਜਿਨ੍ਹਾਂ ਨੇ ਹਰ ਦਾਸਨ ਕੀ ਆਗਿਆ ਮਾਨਤ, ਵਾਹਿਗੁਰੂ ਜੀ ਦੇ ਪਿਆਰਿਆਂ ਦੀ ਜਿਨ੍ਹਾਂ ਦੇ ਆਗਿਆ ਨੂੰ ਸਤ ਕਰਕੇ ਮੰਨਿਆ, ਹਰ ਇੱਕ ਵਚਨ ਨੂੰ ਸਿਰ ਮੱਥੇ ਮੰਨਿਆ ਹੈ। ਤਿੰਨਾਂ ਨੂੰ ਕਦੇ ਵੀ ਸਾਰੇ ਸੰਗਤ ਜੀ ਫਿਰ ਬਾਰ ਬਾਰ ਦੁਬਾਰਾ ਗਰਭ ਦੀਆਂ ਜੂਨਾਂ ਵਿੱਚ ਨਹੀਂ ਆਉਣਾ ਪਿਆ, ਮਾਤਾ ਦੇ ਗਰਭ ਦੇ ਵਿੱਚ ਨਹੀਂ ਦੁਬਾਰਾ ਕਦੇ ਤਿੰਨਾਂ ਨੂੰ ਪੁੱਠੇ ਲਟਕਣਾ ਪਿਆ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਪਿਆਰੇ ਦਾਸਾਂ ਦੇ ਆਗਿਆ ਨੂੰ ਸਤ ਕਰਕੇ ਮੰਨਿਆ ਹੈ। ਕਿਉਂਕਿ ਸੰਗਤ ਜੀ, ਇੱਕ ਬਚਨ ਹੀ ਮੰਨਣਾ ਤਾਂ ਔਖਾ ਹੈ, ਬਹੁਤ ਔਖੀ ਘਾਟੀ ਹੈ ਸਤ ਬਚਨ ਕਹਿਣਾ, ਔਰ ਸਤ ਕਰਕੇ ਬਚਨ ਨੂੰ ਜੀਵਨ ਵਿੱਚ ਧਾਰਨ ਕਰਨਾ ਬਹੁਤ ਔਖਾ ਹੈ। ਪਰ ਜੇ ਕਿਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਵੇ, ਸੱਚੇ ਪਾਤਸ਼ਾਹ ਜੀ ਤਰਸ ਕਰਕੇ, ਦਇਆ ਕਰਕੇ, ਰਹਿਮਤ ਕਰਕੇ ਬਚਨ ਕਮਾਉਣ ਦਾ ਬਲ ਬਖਸ਼ਿਸ਼ ਕਰ ਦੇਣ। ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਐ। ਸਤ ਸੰਗਤ ਜੀ ਫਿਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਭਵ ਸਾਗਰ ਤੋਂ ਤਰ ਜਾਂਦਾ ਹੈ। ਗਰੀਬਨ ਵਾਜ ਸੱਚੇ ਪਾਤਸ਼ਾਹ, ਹਜ਼ੂਰ ਕਹਿੰਦੇ ਹਰ ਦਾਸਨ ਕੀ ਆਗਿਆ ਮਾਨਤ, ਤੇ ਨਾ ਹੀ ਫੁਨ ਗਰਭ ਪਰਣ, ਕਦੇ ਦੁਬਾਰਾ ਤਿੰਨਾਂ ਨੂੰ ਗਰਭ ਦੇ ਵਿੱਚ ਨਹੀਂ ਆਉਣਾ ਪੈਂਦਾ। ਉਹ ਫਿਰ ਸੰਸਾਰ ਤੋਂ ਸਫਲੇ ਹੋ ਕਰਕੇ ਜਾਂਦੇ ਹੈ, ਜਿਹੜੇ ਰੱਬ ਦੇ ਪਿਆਰਿਆਂ ਦੀ ਆਗਿਆ ਨੂੰ ਸਤ ਕਰਕੇ ਮੰਨਦੇ ਹੈ। ਸਾਧ ਸੰਗਤ ਜੀ, ਭਾਈ ਪਰਾਗਾ ਜੀ, ਧੰਨ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਾਹਿਬ ਜੀ ਦੇ ਪਿਆਰੇ ਅਨਿੰਨ ਗੁਰਸਿੱਖ ਹੋਏ ਹੈ, ਬਹੁਤ ਉੱਚੇ ਸੁੱਚੇ ਜੀਵਨ ਵਾਲੇ, ਭਜਨ ਬੰਦਗੀ ਵਾਲੇ, ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਚਿੱਤ ਨੂੰ ਜੋੜ ਕਰਕੇ ਰੱਖਦੇ ਹੈ। ਇੱਕ ਵਾਰ ਕੋਈ ਸ਼ਾਹੂਕਾਰ ਨੇੜੇ ਲੰਘ ਰਿਹਾ ਸੀਗਾ, ਬਹੁਤ ਥੱਕਿਆ ਹੋਇਆ, ਉਹਨੇ ਕੁਝ ਭਾਰ ਚੁੱਕਿਆ ਅਤੇ ਤੁਰਿਆ ਨਹੀਂ ਸੀਗਾ, ਜਾਂਦਾ ਪਿਆ। ਅਤੇ ਭਾਈ ਪਰਾਗਾ ਜੀ ਨੇ ਪੁੱਛਿਆ, ਭਾਈ ਤੁਸੀਂ ਕੌਣ ਹੋ? ਕਹਿੰਦਾ ਜੀ ਮੈਂ ਫਲਾਣਾ ਸ਼ਾਹੂਕਾਰ ਹਾਂ। ਅਤੇ ਕਿੱਥੇ ਜਾਣਾ? ਕਹਿੰਦਾ ਮੈਂ ਕਾਫੀ ਵਾਰ ਮੇਰਾ ਰਸਤਾ ਜੇ ਪਿਆ, ਪਰ ਮੈਨੂੰ ਕੋਈ ਵਿਗਾਰੀ ਵੀ ਨਹੀਂ ਕੋਈ ਮਿਲਦਾ, ਮੈਂ ਜਿਹਨੂੰ ਭਾਰ ਚੁਕਾ ਕੇ ਅਤੇ ਘਰ ਲੈ ਜਾਵਾਂ ਨਾਲ, ਅਤੇ ਉਹਦਾ ਮਿਹਨਤ ਉਹਦਾ ਮੁੱਲ ਮੈਂ ਦੇ ਦੇਵਾਂਗਾ। ਅਤੇ ਮੈਨੂੰ ਕੋਈ ਦਿਸਦਾ ਨਹੀਂ ਪਿਆ, ਇੱਥੇ ਕੋਈ ਨਜ਼ਰ ਹੀ ਨਹੀਂ ਆਉਂਦਾ ਪਿਆ, ਮੇਰਾ ਸਰੀਰ ਬਹੁਤ ਥੱਕਾ ਹੋਇਆ। ਜਦੋਂ ਭਾਈ ਪਰਾਗਾ ਜੀ ਨੇ ਉਹ ਦੱਸਿਆ ਤਾਂ ਮਨ ਵਿੱਚ ਕਰਣਾ ਆ ਗਈ, ਕਹਿਣ ਲੱਗੇ ਚੱਲ ਭਾਈ ਅਸੀਂ ਤੇਰਾ ਭਾਰ ਚੁੱਕ ਕੇ ਛੱਡ ਆਉਂਦੇ ਹਾਂ। ਕਹਿੰਦਾ ਜੀ ਮਜ਼ਦੂਰੀ ਕੀ ਲਓਗੇ? ਉਹ ਸ਼ਾਹੂਕਾਰ ਕਹਿੰਦਾ। ਭਾਈ ਪਰਾਗਾ ਜੀ ਥੋੜ੍ਹਾ ਜਿਹਾ ਮੁਸਕਰਾਏ, ਕਹਿੰਦੇ ਭਾਈ ਅਸੀਂ ਮਜ਼ਦੂਰੀ ਨਹੀਂ ਲੈਣੀ, ਫਿਰ ਵੀ ਦੱਸੋ, ਬਾਅਦ ਵਿੱਚ ਤੁਸੀਂ ਕਹੋਗੇ ਕੁਝ ਨਾ ਕੁਝ ਤਾਂ ਲੈਣਾ ਹੀ ਹੈ ਨਾ, ਕੀ ਲੈਣਾ, ਕਾਹਦੀ ਮਜ਼ਦੂਰੀ ਕੀ ਲਓਗੇ? ਅਤੇ ਭਾਈ ਪਰਾਗਾ ਜੀ ਕਹਿਣ ਲੱਗੇ, ਭਾਈ ਅਸੀਂ ਮਜ਼ਦੂਰੀ ਇਹ ਲੈਣੀ ਆ, ਰਸਤੇ ਵਿੱਚ ਜਾਂਦਿਆਂ ਸਾਡੇ ਨਾਲ ਤੋਂ ਕੋਈ ਬਚਨ ਬਿਲਾਸ ਨਹੀਂ ਕਰਨਾ, ਕੋਈ ਦੁਨਿਆਵੀ ਗੱਲਬਾਤ ਨਹੀਂ ਕਰਨੀ, ਜਾਂ ਤਾਂ ਗੁਰਬਾਣੀ ਸਾਨੂੰ ਸੁਣਾਈ ਜਾਵੇ ਜਾਂ ਸਾਡੀ ਰਸਨਾ ਤੋਂ ਗੁਰਬਾਣੀ ਸੁਣੀ ਜਾਵੇ। ਕਹਿੰਦਾ ਜੀ ਮੈਨੂੰ ਤਾਂ ਗੁਰਬਾਣੀ ਪੜ੍ਹਨੀ ਆਉਂਦੀ ਨਹੀਂ ਮਹਾਰਾਜ, ਮੈਂ ਤਾਂ ਕਦੇ ਗੁਰਬਾਣੀ ਪੜ੍ਹੀ ਨਹੀਂ ਹੈ, ਮੈਂ ਕਿੱਦਾਂ ਤੁਹਾਨੂੰ ਸੁਣਾ ਸਕਦਾ? ਕਹਿੰਦੇ ਫਿਰ ਭਾਵਨਾ ਸਹਿਤ ਹੋ ਕੇ ਨਾ ਚਿੱਤ ਨੂੰ ਇਕਾਗਰ ਕਰਕੇ ਕੰਨਾਂ ਦੇ ਨਾਲ ਸੁਣੇ ਜਾਵੇ। ਕਹਿੰਦਾ ਜੀ ਸਤ ਬਚਨ ਠੀਕ ਹੈ। ਤੇ ਸਾਰੇ ਸੰਗਤ ਜੀ ਜਿੰਨਾ ਸਮਾਂ ਰਸਤੇ ਵਿੱਚ ਤੁਰਦੇ ਗਏ, ਭਾਈ ਪਰਾਗਾ ਜੀ ਗੁਰਬਾਣੀ ਪੜ੍ਹਦੇ ਗਏ, ਸਿਮਰਨ ਕਰਦੇ ਗਏ, ਤੇ ਉਹ ਸ਼ਾਹੂਕਾਰ ਬੜੇ ਪਿਆਰ ਦੇ ਨਾਲ ਇੱਕ ਜਿੱਤ ਹੋ ਕਰਕੇ ਸੁਣਦਾ ਗਿਆ। ਜਦੋਂ ਘਰ ਪਹੁੰਚੇ ਆ ਨਾ, ਤੇ ਉਸ ਸਮੇਂ ਭਾਈ ਪਰਾਗਾ ਦੀ ਜਾਣ ਲੱਗੇ, ਕਿਉਂਕਿ ਬੰਦਗੀ ਕਰਨ ਵਾਲੇ ਸਾਰੇ ਸੰਗਤ ਜੀ ਪਰਉਪਕਾਰ ਕਰਦੇ, ਸਦਾ ਹੀ ਇਹਨਾਂ ਦਾ ਸੁਭਾਅ ਹੀ ਪਰਉਪਕਾਰੀ ਹੁੰਦਾ ਹੈ। ਉਹ ਸੰਸਾਰ ਦੇ ਵਿੱਚ ਜੀਵਾਂ ਦਾ ਭਲਾ ਕਰਨ ਹੇਤੇ ਆਉਂਦੇ ਆ, ਪਰਉਪਕਾਰ ਕਰਨ ਵਾਸਤੇ ਆਉਂਦੇ ਆ। ਤੇ ਭਾਈ ਪਰਾਗਾ ਜੀ ਤਰਕਾਲ ਦਰਸ਼ੀ ਸਨ, ਉਹ ਸ਼ਾਹੂਕਾਰ ਦੇ ਮੱਥੇ ਵੱਲ ਦੇਖ ਕਰਕੇ ਕਹਿੰਦੇ, ਕਹਿੰਦੇ ਤਾਂ 8 ਦਿਨਾਂ ਬਾਅਦ ਮਰ ਜਾਣਾ, ਦੀ ਮੌਤ ਹੋ ਜਾਣੀ ਹੈ। ਕਹਿਣ ਲੱਗੇ, ਭਲਿਆ ਤੇਰੇ ਕੰਮ ਦੀ ਗੱਲ ਦੱਸੀਏ। ਕਹਿੰਦਾ, ਹਾਂ ਜੀ ਭਾਈ ਸਾਹਿਬ, ਦੱਸੋ ਆਪ ਜੀ ਕੀ ਕਹਿਣਾ ਚਾਹੁੰਦੇ ਹੋ। ਉਹਦੇ ਕੋਲ ਜਾ ਕੇ ਕਹਿਣ ਲੱਗੇ, ਬਚਨ ਸੱਚਾ, ਡਰ ਨਾ ਜਾਵੀਂ, ਘਬਰਾ ਨਾ ਜਾਵੀਂ, 8 ਦਿਨਾਂ ਬਾਅਦ ਤੇਰੀ ਮੌਤ ਹੋ ਜਾਣੀ ਹੈ। ਉਹ ਸ਼ਾਹੂਕਾਰ ਇੱਕ ਵਾਰ ਤੇ ਡਰ ਗਿਆ, ਕਿਉਂਕਿ ਮੌਤ ਦਾ ਨਾਮ ਸੁਣਨ ਦੇ ਕਰਕੇ ਵੀ ਮਨ ਵਿੱਚ ਬੜਾ ਡਰ ਪੈਦਾ ਹੋ ਜਾਂਦਾ। ਮੌਤ ਦੇ ਨਾਲ ਮੌਤ ਦਾ ਭੈ, ਇਹ ਦਰਦਨਾਕ ਹੈ, ਦੁਖਦਾਇਕ ਹੈ। ਉਹ ਸ਼ਾਹੂਕਾਰ ਇੱਕ ਵਾਰ ਤੇ ਕੰਬ ਗਿਆ, ਤੇ ਭਾਈ ਸਾਹਿਬ ਜੀ ਕਹਿਣ ਲੱਗੇ, ਭਲਿਆ ਤੂੰ ਡਰ ਨਾ, ਤੂੰ ਸਾਡੀ ਸ਼ਰਨ ਦੇ ਵਿੱਚ ਆਇਆ, ਸੈਨਾ ਸਾਡੀ ਸੰਗਤ ਕੀਤੀ ਹੈ, ਕਿੰਨਾ ਸਮਾਂ ਤੋਂ ਸਾਡੇ ਨਾਲ ਗੁਰਬਾਣੀ ਸੁਣਦਾ ਹੋਇਆ ਆਇਆ। 8ਵੇਂ ਦਿਨ ਕਹਿੰਦੇ ਤੇਰੀ ਮੌਤ ਹੋਣੀ ਹੈ, ਅਸੀਂ 3 ਦਿਨ ਸਰੀਰ ਛੱਡ ਕਰਕੇ ਪਰਮਾਤਮਾ ਦੇ ਘਰ ਚਲੇ ਜਾਣਾ, ਸੱਚਖੰਡ ਵਿੱਚ ਚਲੇ ਜਾਣਾ ਹੈ, ਤੇ ਅੱਜ ਤੋਂ 8ਵੇਂ ਦਿਨ ਤੇਰੀ ਮੌਤ ਹੋਣੀ ਹੈ, ਤੇ ਸਾਡੀ ਸੰਗਤ ਕੀਤੀ ਦਾ ਫਲ ਤੈਨੂੰ ਇਹ ਤੇਰੇ ਅੰਦਰ ਗਿਆਤ ਸ਼ੁੱਧ ਰਹੇਗੀ, ਜਦੋਂ ਤੇਰੇ ਕਰਮਾਂ ਦਾ ਹਿਸਾਬ ਹੋਵੇਗਾ ਨਾ, ਤੈਨੂੰ ਪੁੱਛਿਆ ਜਾਣਾ ਕਿ ਪਹਿਲਾਂ ਚੰਗੇ ਕਰਮਾਂ ਦਾ ਫਲ ਤੈਨੂੰ ਚਾਹੀਦਾ ਕਿ ਮੰਦੇ ਕਰਮਾਂ ਦਾ ਫਲ ਚਾਹੀਦਾ। ਤੇ ਤੂੰ ਕਵੀਂ ਕਿ ਜਿਹੜੀ ਮੈਂ ਸੰਗਤ ਕੀਤੀ ਹੈ ਨਾ, ਚੰਗਾ ਕਰਮ ਕੀਤਾ, ਉਹਦਾ ਫਲ ਮੈਨੂੰ ਪਹਿਲਾਂ ਦਿਓ। ਤੇ ਜਦੋਂ ਤੈਨੂੰ ਸੰਗਤ ਕੀਤੀ ਦਾ ਫਲ ਦੇਣਗੇ, ਕਿਉਂਕਿ ਇਹਦਾ ਫਲ ਜਿਹੜਾ ਉਹ ਸੱਚਖੰਡ ਦੀ ਪ੍ਰਾਪਤੀ ਹੈ, ਉਹਨਾਂ ਸਮਾਂ ਤੈਨੂੰ ਸੱਚਖੰਡ ਦੇ ਵਿੱਚ ਪ੍ਰਾਪਤ ਹੋਵੇਗਾ। ਤੇ ਜਦੋਂ ਤੂੰ ਸੱਚਖੰਡ ਵਿੱਚ ਆ ਜਾਵੇਗਾ ਨਾ, ਫਿਰ ਦੁਬਾਰਾ ਤੈਨੂੰ ਬਾਹਰ ਨਹੀਂ ਅਸੀਂ ਜਾਣ ਦੇਵਾਂਗੇ, ਅਸੀਂ ਉੱਥੇ ਹੀ ਤੈਨੂੰ ਪ੍ਰਾਪਤ ਹੋਵਾਂਗੇ। ਕਹਿੰਦਾ ਜੀ, ਸੱਤ ਬਚਨ ਇਸੇ ਤਰ੍ਹਾਂ ਹੋਇਆ। 8ਵੇਂ ਦਿਨ ਉਹ ਸ਼ਾਹੂਕਾਰ ਦੀ ਮੌਤ ਹੋ ਗਈ। ਜਦੋਂ ਧਰਮਰਾਜੇ ਦੇ ਦਰ ਤੇ ਕਰਮਾਂ ਦਾ ਹਿਸਾਬ ਹੋਇਆ, ਪੁੱਛਿਆ ਕਿ ਚੰਗੇ ਕਿ ਮੰਦੇ ਕਰਮਾਂ ਦਾ ਪਹਿਲਾਂ ਤੂੰ ਫਲ ਲੈਣਾ ਚਾਹੁੰਦਾ, ਹੋਰ ਤੇ ਕੋਈ ਤੂੰ ਚੰਗਾ ਕੰਮ ਕਦੇ ਜ਼ਿੰਦਗੀ ਵਿੱਚ ਕੀਤਾ ਨਹੀਂ, ਕੁਝ ਘੜੀਆਂ ਜਿਹੜਾ ਸਮਾਂ ਹੈ ਨਾ, ਤੂੰ ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ ਦੀ ਸੰਗਤ ਦੇ ਵਿੱਚ ਤੁਰਿਆ ਆਉਂਦਿਆਂ ਗੁਰਬਾਣੀ ਸਰਵਣ ਕੀਤੀ, ਉਹਦੇ ਕਰਕੇ ਤੈਨੂੰ ਸੱਚਖੰਡ ਦੇ ਵਿੱਚ ਓਨਾ ਸਮਾਂ ਮਿਲਦਾ ਹੈ। ਕਹਿੰਦਾ ਜੀ, ਪਹਿਲਾਂ ਚੰਗੇ ਕਰਮਾਂ ਦਾ ਫਲ ਦੇਵੋ। ਜਦੋਂ ਸੱਚਖੰਡ ਦੇ ਵਿੱਚ ਲਿਜਾ ਕਰਕੇ ਗਏ ਹੈ ਨਾ, ਤੇ ਜਿਹੜੇ ਧਰਮਰਾਜੇ ਦੇ ਦੂਤ ਆ, ਉਹ ਅੰਦਰ ਤੇ ਜਾ ਨਹੀਂ ਸਨ ਸਕਦੇ, ਕਿੰਨੀ ਵਾਰ ਤੇ ਪਿੱਛੇ ਖਲੋ ਕੇ ਕਹਿੰਦੇ, ਉਹ ਦਰਵਾਜ਼ਾ ਸੱਚਖੰਡ ਦਾ, ਤੂੰ ਅੰਦਰ ਚਲਿਆ ਜਾ, ਤੇ ਜਿੰਨਾ ਘੜੀਆਂ ਤੈਨੂੰ ਸਮਾਂ ਮਿਲਿਆ ਉਹ ਪੂਰਾ ਹੋਣੇ ਤੇ ਫਿਰ ਬਾਹਰ ਆ ਜਾ। ਕਹਿੰਦਾ ਜੀ ਠੀਕ ਹੈ। ਜਦੋਂ ਅੰਦਰ ਗਿਆ, ਅੰਮ੍ਰਿਤਮਈ ਮਹਾਰਾਜ ਸਾਹਿਬ ਜੀ ਗੁਰਬਾਣੀ ਦਾ ਕੀਰਤਨ ਹੋ ਰਿਹਾ, ਭਾਈ ਪਰਾਗਾ ਜੀ ਹੋਰ ਵੀ ਬੜੀਆਂ ਕਰਮਾਂ ਵਾਲੀਆਂ, ਬੰਦਗੀ ਵਾਲੀਆਂ, ਕਮਾਈ ਵਾਲੀਆਂ ਰੂਹਾਂ ਉੱਥੇ ਬੈਠੀਆਂ ਹੋਈਆਂ ਅਡੋਲ ਚੌਂਕੜੇ ਲਾ ਕੇ। ਤੇ ਜਦੋਂ ਸਮਾਂ ਪੂਰਾ ਹੋਣੇ ਤੇ ਆਇਆ ਨਾ, ਬਾਰ ਬਾਰ ਉਹ ਸ਼ਾਹੂਕਾਰ ਪਿੱਛੇ ਦਰਵਾਜ਼ੇ ਵੱਲ ਤੱਕਦਾ, ਤੇ ਲਾਗੇ ਹੀ ਭਾਈ ਪਰਾਗਾ ਜੀ ਬੈਠੇ ਸਨ। ਕਹਿੰਦੇ ਭਲਿਆ ਹੁਣ ਤੈਨੂੰ ਡਰਨ ਦੀ ਲੋੜ ਨਹੀਂ ਹੈ, ਜਿੱਥੇ ਆਉਣਾ ਸੀ ਤੂੰ ਆ ਗਿਆ, ਧਰਮਰਾਜੇ ਦੂਤ ਨਹੀਂ ਅੰਦਰ ਹੁਣ ਪ੍ਰਵੇਸ਼ ਕਰ ਸਕਦੇ, ਸੱਚਖੰਡ ਵਿੱਚ ਨਹੀਂ ਆ ਸਕਦੇ, ਇਸ ਕਰਕੇ ਤੂੰ ਹੁਣ ਇੱਥੇ ਹੀ ਰਵੇਂਗਾ, ਇੱਥੇ ਮਹਾਰਾਜ ਜੀ ਦੇ ਸੱਚਖੰਡ ਧਾਮ ਦਾ ਹੀ ਤੂੰ ਆਨੰਦ ਮਾਨਣਾ ਕਰੇਗਾ। ਗਰੀਬਨ ਵਾਜ ਮਹਾਰਾਜ ਕਹਿੰਦੇ, ਜਿਹੜੇ ਰੱਬ ਦੇ ਪਿਆਰਿਆਂ ਦਾ ਬਚਨ ਸਤ ਕਰਕੇ ਕਮਾ ਲੈਂਦੇ ਆ ਨਾ, ਸਾਰੀ ਸੰਗਤ ਜੀ ਤੇ ਨਾ ਹੀ ਫੁੱਲ ਗਰਭ ਭਰਨ, ਦੁਬਾਰਾ ਉਹਨਾਂ ਨੂੰ ਫਿਰ ਗਰਭ ਦੇ ਵਿੱਚ ਨਹੀਂ ਪੈਣਾ ਪੈਂਦਾ, ਦੁਬਾਰਾ ਟੇਢੀਆਂ ਜੂਨਾਂ ਵਿੱਚ ਨਹੀਂ ਤਿੰਨਾਂ ਨੂੰ ਜਨਮ ਧਾਰਨ ਕਰਨਾ ਪੈਂਦਾ।
1: ਭਗਤਨ ਕੀ ਟਹਿਲ ਕਮਾਵਤ ਗਾਵਤ।
0: ਜਿਹੜੇ ਵਡਭਾਗੇ ਪੁਰਖ ਰੱਬ ਦੇ ਪਿਆਰੇ ਭਗਤ ਜਨਾਂ ਦੇ ਚਰਨਾਂ ਦੀ ਟਹਿਲ ਸੇਵਾ ਕਮਾਉਂਦੇ ਹੋਏ ਨਾਲ ਨਾਲ ਗਾਵਤ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹੈ, ਭਾਵ ਹੱਥਾਂ ਦੇ ਨਾਲ ਸੇਵਾ ਤੇ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ। ਜਿਵੇਂ ਭਗਤ ਨਾਮਦੇਵ ਜੀ ਨੇ ਬਚਨ ਕੀਤਾ ਹੈ ਨਾ, ਨਾਮਾ ਕਹਿ ਤੇ ਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਓ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਚਿੱਤ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੁੜਿਆ ਹੋਵੇ, ਹੱਥਾਂ ਪੈਰਾਂ ਦੇ ਨਾਲ ਕਿਰਤ ਕਰਦਾ, ਰੱਬ ਦੇ ਪਿਆਰਿਆਂ ਦੀ ਸੇਵਾ ਕਰਦਾ ਹੈ। ਅਤੇ ਮਹਾਰਾਜ ਕਹਿੰਦੇ ਜਿਹੜੇ ਭਾਵਨਾ ਸਿੱਧ ਹੋ ਕਰਕੇ ਵਾਹਿਗੁਰੂ ਜੀ ਦੇ ਪਿਆਰਿਆਂ ਦੀ ਟਹਿਲ ਕਮਾਉਂਦੇ, ਵਾਹਿਗੁਰੂ ਜੀ ਦੇ ਗੁਣ ਗਾਉਂਦੇ ਐ।
1: ਕਾਟੇ ਤਾਂ ਕੇ ਜਨਮ ਮਰਨ,
0: ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਨੇ ਤਿੰਨਾਂ ਦੇ ਜੰਮਣ ਤੇ ਮਰਨ ਦੇ ਦੁੱਖ ਕੱਟ ਦਿੱਤੇ ਐ। ਦੁਬਾਰਾ ਕਦੇ ਵੀ ਤਿੰਨਾਂ ਨੂੰ 84 ਦੇ ਗੇੜੇ ਵਿੱਚ ਨਹੀਂ ਪੈਣਾ ਪਿਆ।
1: ਜਾ ਕਉ ਭਇਓ ਕਿਰਪਾਲ ਬੀਠਲਾ,
0: ਜਿਨ੍ਹਾਂ ਤੇ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ ਜੀ ਨੇ ਕਿਰਪਾਲਤਾ ਕਰ ਦਿੱਤੀ ਹੈ, ਰਹਿਮਤ ਬਖਸ਼ਿਸ਼ ਕਰ ਦੇਣਾ ਕੀਤੀ ਹੈ। ਬੀਠਲਾ ਬੀ ਨਾਮ ਉਤਪਤੀ ਦਾ ਹੈ, ਠੋ ਨਾਮ ਸਰ ਸੰਗਰ ਜੀ ਪਾਲਣਾ ਦਾ, ਤੇ ਲਾ ਨਾਮ ਲੈਦਾ ਦਾ ਹੈ। ਇਹ ਤਿੰਨਾਂ ਅੱਖਰਾਂ ਤੋਂ ਜੋ ਪਰਮਾਤਮਾ ਉਤਪਤੀ ਕਰਨ ਵਾਲਾ, ਪਾਲਣ ਵਾਲਾ ਅਤੇ ਸਰਬ ਜੀਵਾਂ ਦੀ ਲਾਇਤਾ ਕਰਨ ਵਾਲਾ, ਐਸੇ ਬੀਠਲ ਭਗਵਾਨ ਵਾਹਿਗੁਰੂ ਜੀ ਨੇ ਜਿਨ੍ਹਾਂ ਤੇ ਬਖਸ਼ਿਸ਼ ਕਰ ਦਿੱਤੀ ਹੈ।
1: ਹਰ ਹਰ ਅਜਰ ਜਰਨ,
0: ਤਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਵਰ ਜੀ ਦੇ ਸਰੂਪ ਦੀ ਪ੍ਰਾਪਤੀ ਕਰਕੇ ਇਸ ਅਜਰ ਸ਼ਕਤੀ ਨੂੰ ਜਰ ਕਰਕੇ ਰੱਖਿਆ ਹੈ। ਮਹਾਰਾਜ ਕਹਿੰਦੇ ਤਿੰਨ ਹਰ ਹਰ ਅਜਰ ਜਰਨ, ਐਸੀ ਵਾਹਿਗੁਰੂ ਜੀ ਦੀ ਤਿਨ੍ਹਾਂ ਤੇ ਕਿਰਪਾਲਤਾ ਹੋ ਗਈ ਹੈ, ਬਖਸ਼ਿਸ਼ ਹੋ ਗਈ ਹੈ। ਤਿਨ੍ਹਾਂ ਨੇ ਆਪਣੀ ਅਵਸਥਾ ਨੂੰ ਅਜਰ ਸ਼ਕਤੀ ਨੂੰ ਜਰ ਕੇ ਰੱਖਿਆ ਹੈ। ਨਹੀਂ ਤਾਂ ਸਤਿ ਸੰਗਤ ਜੀ, ਥੋੜ੍ਹੀ ਜਿਹੀ ਕਿਤੇ ਜੀਵਨ ਦੇ ਵਿੱਚ ਅਵਸਥਾ ਬਣ ਜਾਵੇ ਨਾ, ਥੋੜ੍ਹਾ ਜਿਹਾ ਕਿਤੇ ਟਿਕਾਓ ਬਣ ਜਾਵੇ, ਥੋੜ੍ਹਾ ਜਿਹਾ ਕਿਤੇ ਰਸ ਆ ਜਾਵੇ, ਤੇ ਅਸੀਂ ਉਸੇ ਵੇਲੇ ਦੱਸਣ ਲੱਗ ਪੈਂਦੇ ਜੀ ਸਾਨੂੰ ਰਸ ਆ ਗਿਆ ਹੈ। ਗੁਰਬਾਣੀ ਪੜ੍ਹਦਿਆਂ, ਨਾਮ ਜਪਦਿਆਂ, ਸਿਮਰਨ ਕਰਦਿਆਂ ਸਾਨੂੰ ਰਸ ਆ ਗਿਆ, ਸਾਡਾ ਤੇ ਟਿਕਾਓ ਹੀ ਬੜਾ ਬਣਦਾ ਹੈ। ਪਰ ਸਤਿ ਸੰਗਤ ਜੀ, ਜਿਹੜਾ ਰਸ ਜੀਵਨ ਵਿੱਚ ਆਇਆ ਹੁੰਦਾ ਹੈ ਨਾ, ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਤਪੱਸਿਆ ਹੁੰਦੀ ਹੈ, ਭਗਤੀ ਹੁੰਦੀ ਹੈ, ਭਜਨ ਬੰਦਗੀ ਦਾ ਫਲ ਵਾਹਿਗੁਰੂ ਜੀ ਨੇ ਝੋਲੀ ਵਿੱਚ ਪਾਇਆ ਹੁੰਦਾ, ਪਤਾ ਨਹੀਂ ਕਿੰਨੇ ਕੁ ਜਨਮਾਂ ਦਾ। ਇੱਕ ਜਨਮ ਦੀ ਖੇਡ ਨਹੀਂ ਹੈ ਵਾਹਿਗੁਰੂ ਜੀ ਦੇ ਨਾਮ ਦਾ ਰਸ ਆਉਣਾ, ਬੇਅੰਤ ਹੀ ਜਨਮਾਂ ਦੀ ਭਗਤੀ ਦਾ ਫਲ ਵਾਹਿਗੁਰੂ ਜੀ ਨੇ ਝੋਲੀ ਵਿੱਚ ਪਾਇਆ ਹੁੰਦਾ। ਪਰ ਉਹ ਸੰਸਾਰ ਦੇ ਲੋਕਾਂ ਨੂੰ ਦੱਸ ਦੱਸ ਕੇ ਨਾ ਉਹ ਸਾਰਾ ਹੀ ਰਸ ਸਾਰੇ ਸੰਗਤ ਜੀ ਅਸੀਂ ਗਵਾ ਲੈਂਦੇ ਆ, ਦੁਬਾਰਾ ਉਹ ਖੇਡ ਬਣਦੀ ਨਹੀਂ। ਜਿਹੜੇ ਪਤਾ ਨਹੀਂ ਕਿੰਨੇ ਕੁ ਜਨਮਾਂ ਦੀ ਭਗਤੀ ਦਾ ਫਲ ਵਾਹਿਗੁਰੂ ਜੀ ਨੇ ਸਾਨੂੰ ਦਿੱਤਾ ਸੀਗਾ, ਪਰ ਇਹ ਜੇ ਪਰਮਾਤਮਾ ਕਿਰਪਾ ਕਰੇ ਨਾ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਹੈ, ਗੁਰਸਿੱਖੋ ਜਿਨ੍ਹਾਂ 'ਤੇ ਪਰਮਾਤਮਾ ਨੇ ਕਿਰਪਾਲਤਾ ਕੀਤੀ, ਤਿੰਨ ਹਰ ਹਰ ਅਜਰ ਜਰਨ, ਇਸ ਅਜਰ ਸ਼ਕਤੀ ਨੂੰ, ਵਾਹਿਗੁਰੂ ਜੀ ਦੇ ਰਸ ਨੂੰ, ਇਸ ਖੇਡ ਨੂੰ ਤਿੰਨਾਂ ਨੇ ਜਰ ਕਰਕੇ ਰੱਖਿਆ ਹੈ। ਜਿਨ ਹਰ ਪਾਇਆ ਤਿੰਨ ਹੀ ਛੁਪਾਇਆ, ਫਿਰ ਤਿੰਨਾਂ ਨੇ ਛੁਪਾ ਕੇ ਰੱਖਿਆ ਇਸ ਅਜਾਦ ਸ਼ਕਤੀ ਨੂੰ। ਔਰ ਇਸੇ ਪ੍ਰਕਾਰ ਜਿਨ੍ਹਾਂ 'ਤੇ ਵਾਹਿਗੁਰੂ ਜੀ ਦੀ ਕਿਰਪਾਲਤਾ ਹੋ ਜਾਂਦੀ, ਤਿੰਨ ਹਰ ਹਰ ਅਜਾਦ ਜਰਨ, ਨਾ ਜਰੇ ਜਾਣ ਵਾਲੇ ਜਿਹੜੇ ਪ੍ਰਬਲ ਵਿਕਾਰ ਹੈ ਉਹਨਾਂ ਨੂੰ ਜਰ ਲਿਆ ਹੈ, ਆਪਣੇ ਵਸ ਵਿੱਚ ਕਰ ਲਿਆ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ।
1: ਹਰ ਰਸ ਹੈ ਅਗਾਨੇ ਸਹਿਜ ਸਮਾਨੇ,
0: ਔਰ ਜੋ ਵਾਹਿਗੁਰੂ ਜੀ ਦੇ ਪਿਆਰੇ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਰਸ ਕਰਕੇ ਤ੍ਰਿਪਤ ਹੋ ਗਏ ਹੈ, ਜਿਨ੍ਹਾਂ ਦੇ ਹਿਰਦੇ ਅੰਦਰ ਵਾਹਿਗੁਰੂ ਜੀ ਨੇ ਸਬਰ ਸੰਤੋਖ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ,
1: ਨਾਹੀ ਜਾਤ ਵਰਨ।
0: ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਸਿੱਖੋ ਤਿਨ੍ਹਾਂ ਦੇ ਅੰਦਰ ਦੀ ਖੇਡ ਨੂੰ ਜਾਂ ਤਿਨ੍ਹਾਂ ਦੇ ਜੀਵਨ ਨੂੰ ਮੁੱਖ ਤੋਂ ਵਰਣਨ ਨਹੀਂ ਕੀਤਾ ਜਾ ਸਕਦਾ। ਜੋ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਕ ਕੇ ਤ੍ਰਿਪਤ ਹੋ ਗਏ ਹੈ ਨਾ, ਤਿਨ੍ਹਾਂ ਦੇ ਸਾਰੇ ਸੰਗਤ ਜੀ ਜੀਵਨ ਨੂੰ ਕਦੇ ਵੀ ਸਾਰੇ ਸੰਗਤ ਜੀ ਬਿਆਨ ਨਹੀਂ ਕੀਤਾ ਜਾ ਸਕਦਾ, ਨਾ ਰਸਨਾ ਤੋਂ ਬੋਲ ਕੇ, ਨਾ ਕਲਮ ਦੇ ਨਾਲ ਲਿਖ ਕਰਕੇ। ਸਾਰੇ ਸੰਗਤ ਜਿਨ੍ਹਾਂ ਨੂੰ ਵਾਹਿਗੁਰੂ ਜੀ ਦੇ ਨਾਮ ਦੁਆਰਾ ਰਸ ਆ ਗਿਆ, ਫਿਰ ਤਿਨ੍ਹਾਂ ਦਾ ਜੀਵਨ ਜਿਹੜਾ ਹੈ ਨਾ ਪਰਮੇਸ਼ਰ ਦੇ ਨਾਮ ਦੇ ਆਸਰੇ ਹੀ ਰਹਿੰਦਾ ਹੈ, ਨਾਮ ਬਾਣੀ ਦੇ ਆਸਰੇ। ਉਹਨਾਂ ਰੱਬ ਦੇ ਪਿਆਰਿਆਂ ਨੂੰ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਵਾਹਿਗੁਰੂ ਜੀ ਦੇ ਨਾਮ ਦਾ ਆਸਰਾ ਰਹਿੰਦਾ, ਜੋ ਪਰਮੇਸ਼ਰ ਦੇ ਨਾਮ ਜਪ ਕੇ ਤ੍ਰਿਪਤ ਹੋ ਜਾਂਦੇ ਹੈ। ਤਿਨ੍ਹਾਂ ਦਾ ਭੋਜਨ ਵੀ ਵਾਹਿਗੁਰੂ ਜੀ ਦਾ ਨਾਮ ਹੀ ਬਣ ਜਾਂਦਾ ਹੈ। ਸਤਿਗੁਰੂ ਜੀ ਦਾ ਫੁਰਮਾਨ ਹੈ, ਹਰ ਨਾਮ ਹਮਾਰਾ ਭੋਜਨ ਸਤੀਹ ਪ੍ਰਕਾਰ, ਜਿਤ ਖਾਇਆ ਹਮਕੋ ਤ੍ਰਿਪਤ ਪਹੀ। ਉਹ ਰੱਬ ਦੇ ਪਿਆਰੇ ਕਹਿੰਦੇ, ਅਸੀਂ ਨਾਮ ਜਪ ਕੇ ਛੱਤੀ ਪ੍ਰਕਾਰ ਦੇ ਭੋਜਨ ਦਾ ਰਸ ਮਾਣ ਲੈਂਦੇ ਹਾਂ, ਸਾਨੂੰ ਹੋਰ ਦੁਨਿਆਵੀ ਪਦਾਰਥਾਂ ਦੇ ਰਸ ਚੱਖਣ ਦੀ ਲੋੜ ਨਹੀਂ ਪੈਂਦੀ। ਜਿਵੇਂ ਸੰਤ ਬਾਬਾ ਹਰਨਾਮ ਸਿੰਘ ਦੀ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੀ ਜੀਵਨ ਗਾਥਾ ਹੈ ਨਾ, ਜਿਨ੍ਹਾਂ ਨੇ ਇਹ ਗੁਰਬਾਣੀ ਦੀ ਪੰਕਤੀ ਪੜ੍ਹਦਿਆਂ ਮਨ ਵਿੱਚ ਫੁਰਨਾ ਬਣ ਗਿਆ ਸੀਗਾ ਕਿ ਭੁੱਖੇ ਕਉ ਦੇਵਤ ਆਧਾਰ, ਮ੍ਰਿਤਕ ਕਉ ਜੀਵਾਲਨਹਾਰ, ਭੁੱਖੇ ਕਉ ਦੇਵਤ ਆਧਾਰ। ਵਾਹਿਗੁਰੂ ਭੁੱਖਿਆਂ ਨੂੰ ਵੀ ਆਪਣੇ ਚਰਨਾਂ ਦਾ ਆਸਰਾ ਦੇ ਕਰਕੇ ਬਚਾ ਕੇ ਰੱਖਦਾ ਹੈ, ਪ੍ਰਾਣ ਜਿਹੜੇ ਆ ਨਾ ਉਹਨਾਂ ਨੂੰ ਬਰਕਰਾਰ ਰੱਖਣਾ ਕਰਦਾ ਹੈ। ਇਹ ਜਦੋਂ ਮਨ ਵਿੱਚ ਫੁਰਨਾ ਬਣਿਆ ਕਿ 40 ਦਿਨ ਲਗਾਤਾਰ ਬਿਨਾਂ ਕੁਝ ਛਕਿਆਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ, ਲਗਾਤਾਰ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਹੁਕਮਨਾਮਾ ਸਾਹਿਬ ਲੈ ਕੇ ਸਤਿਗੁਰੂ ਜੀ ਦੀ ਆਗਿਆ ਲੈ ਕੇ 40 ਦਿਨ ਲਗਾਤਾਰ ਸਿਮਰਨ ਕੀਤਾ ਲਗਾਤਾਰ। ਅਤੇ ਜਿਹੜੇ ਸਿੰਘ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸਨ, ਜਦੋਂ ਜਾਪ ਸੰਪੂਰਨ ਹੋਇਆ ਫਿਰ ਬੇਨਤੀ ਕੀਤੀ ਹੱਥ ਜੋੜ ਕੇ, ਮਹਾਂਪੁਰਖੋ ਜਦੋਂ ਤੁਸੀਂ ਸਿਮਰਨ ਕਰਦੇ ਸੀ ਕਿ ਤੁਹਾਨੂੰ ਕੋਈ ਭੁੱਖ ਨਹੀਂ ਲੱਗੀ, ਭੁੱਖ ਨੇ ਸਤਾਇਆ ਨਹੀਂ, ਕਿੰਨੇ ਦਿਨ ਕੁਝ ਘੜੀਆਂ ਪਹਿਰ ਸਮਾਂ ਨਹੀਂ, 40 ਦਿਨ ਲਗਾਤਾਰ ਤੁਸਾਂ ਨੇ ਜਾਪ ਕੀਤਾ ਲਗਾਤਾਰ ਬਿਨਾਂ ਕੁਝ ਛਕਿਆ। ਤੇ ਮਹਾਂਪੁਰਖ ਕਹਿਣ ਲੱਗੇ, ਭਲਿਆ ਇਹ ਬਚਨ ਕਿਸੇ ਨੂੰ ਦੱਸੀ ਨਾ, ਪਰ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ, ਕਿਰਪਾ ਦੇ ਨਾਲ, ਰਹਿਮਤ ਦੇ ਨਾਲ ਭੋਜਨ ਛਕਣ ਦਾ ਫੁਰਨਾ ਤਾਂ ਕੀ, ਭੁੱਖ ਨੇ ਤਾਂ ਕੀ ਸਤਾਉਣਾ ਸੀ, ਮਨ ਵਿੱਚ ਕੋਈ ਫੁਰਨਾ ਤੱਕ ਵੀ ਪੈਦਾ ਨਹੀਂ ਸੀਗਾ ਹੋਇਆ ਕਿ ਅਸੀਂ ਕੋਈ ਛਕਣ ਦੇ ਵਾਸਤੇ ਸਾਡਾ ਮਨ ਕੋਈ ਸੰਕਲਪ ਕੋਈ ਫੁਰਨਾ ਪੈਦਾ ਕਰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਵਾਹਿਗੁਰੂ ਜੀ ਦੇ ਪਿਆਰੇ ਜਿਹੜੇ ਹੈ ਨਾ ਸਾਰੇ ਸੰਗਤ ਜੀ ਉਹ ਤ੍ਰਿਪਤ ਹੋ ਜਾਂਦੇ ਆ, ਤੇ ਕਹਿੰਦਾ ਜੀ ਉਸ ਅਵਸਥਾ ਨੂੰ ਤੁਸੀਂ ਕਿਰਪਾ ਕਰਕੇ ਦੱਸੋ ਨਾ, ਬਿਆਨ ਕਰਕੇ। ਉਹ ਸੇਵਾਦਾਰ ਸਿੰਘ ਮਹਾਂਪੁਰਖਾਂ ਨੂੰ ਕਹਿੰਦਾ, ਤੇ ਮਹਾਂਪੁਰਖ ਕਹਿਣ ਲੱਗੇ, ਭਲਿਆ ਇਹ ਤਾਂ ਗੂੰਗੇ ਨੂੰ ਗੁੜ ਖਵਾ ਕੇ ਉਹਨੂੰ ਸਵਾਦ ਪੁੱਛਿਆ ਜਾਵੇ, ਹੁਣ ਏਦਾਂ ਦੀ ਅਵਸਥਾ ਬਣ ਗਈ ਹੈ, ਬਸ ਇਸ ਨੂੰ ਇੱਥੇ ਹੁਣ ਠੱਪਿਆ ਰਹਿਣ ਦੀ ਚੰਗੀ ਗੱਲ ਹੈ। ਇਹ ਸੰਤ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲੇ ਮਹਾਂਪੁਰਖਾਂ ਦੀ ਗਾਥਾ ਹੈ। ਕਹਿਣ ਲੱਗੇ ਉਸ ਅਵਸਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਜਿਸ ਅਵਸਥਾ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਏਦਾਂ ਦੀ ਖੇਡ ਵਰਤਾ ਦਿੰਦੇ ਹੈ, ਵਾਹਿਗੁਰੂ ਜੀ ਦੇ ਨਾਮ ਬਾਣੀ ਦਾ ਰਸ ਆ ਜਾਂਦਾ ਹੈ, ਚੇਤ ਸੰਸਾਰ ਦੇ ਰਸਾਂ ਤੋਂ ਉਪਰੰਭ ਹੋ ਜਾਂਦਾ ਹੈ, ਕਦੇ ਵੀ ਚੇਤ ਸੰਸਾਰ ਦੇ ਪਦਾਰਥਾਂ ਨੂੰ ਰਸਾਂ ਨੂੰ ਦੇਖ ਕਰਕੇ ਲਲਚਾਉਂਦਾ ਨਹੀਂ ਹੈ, ਕੋਈ ਫੁਰਨਾ ਤੱਕ ਵੀ ਮਨ ਵਿੱਚ ਪੈਦਾ ਨਹੀਂ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਸਤਿਗੁਰੂ ਜੀ ਕਹਿੰਦੇ, ਹੇ ਭਾਈ ਉਸ ਰਸਨਾ ਤੋਂ ਜੀਵਨ ਦੇ ਅੰਦਰ ਉਸ ਅਵਸਥਾ ਨੂੰ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ, ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖ ਕਰਕੇ ਤ੍ਰਿਪਤ ਹੋ ਜਾਣਾ ਕੀਤਾ ਹੈ।
1: ਗੁਰ ਪ੍ਰਸਾਦ ਨਾਨਕ ਸੰਤੋਖੇ।
0: ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ, ਜੋ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਬਣ ਕੇ ਹਿਰਦੇ ਕਰਕੇ ਸੰਤੋਖੇ ਗਏ ਹੈ, ਭਾਵ ਸਭ ਤ੍ਰਿਸ਼ਨਾ ਦੀ ਅਗਨ ਤਿਨ੍ਹਾਂ ਦੇ ਹਿਰਦੇ ਵਿੱਚੋਂ ਬੁਝ ਗਈ ਹੈ।
1: ਨਾਮ ਪ੍ਰਭੂ ਜਪ ਜਪ ਉਧਰਨ।
0: ਉਹ ਵਾਹਿਗੁਰੂ ਜੀ ਦੇ ਪਿਆਰੇ ਨਾਮ ਜਪ ਜਪ ਕੇ ਭਵ ਸਾਗਰ ਤੋਂ ਉਧਰਨ, ਆਪ ਉਧਰਦੇ ਤੇ ਹੋਰਾਂ ਨੂੰ ਵੀ ਉਧਾਰ ਦਿੰਦੇ ਹੈ, ਜਿਨ੍ਹਾਂ ਦਾ ਮਨ ਸੰਤੋਖੀ ਹੋ ਜਾਂਦਾ ਹੈ। ਸੰਸਾਰ ਦੇ ਧਨ ਦੌਲਤ ਪਦਾਰਥਾਂ ਨੂੰ ਦੇਖ ਕਰਕੇ ਮਨ ਲਲਚਾਉਂਦਾ ਨਹੀਂ ਹੈ। ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਜੀ ਦਾ ਸਿਮਰਨ ਕਰ ਕਰਕੇ ਆਪ ਵੀ ਭਵ ਸਾਗਰ ਤੋਂ ਤਰ ਜਾਂਦੇ ਨੇ ਔਰ ਆਪਣੇ ਸੰਗੀ ਸਾਥੀਆਂ ਨੂੰ ਵੀ ਭਵ ਸਾਗਰ ਤੋਂ ਤਾਰ ਦਿੰਦੇ ਹਨ। ਤਿੰਨਾਂ ਪ੍ਰਥਾਏ ਸਤਿਗੁਰੂ ਜੀ ਦਾ ਫਰਮਾਨ ਹੈ, ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ। ਵਾਹਿਗੁਰੂ ਜੀ ਦੇ ਪਿਆਰੇ ਭਵ ਸਾਗਰ ਤੋਂ ਤਾਰਨ ਦੇ ਸਮਰੱਥ ਹੈ, ਜੀਵ ਦੇ ਸਹਾਇਕ ਬਣਦੇ ਹਨ।

0: ਗਰੀ ਬਨਵਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਹਜ਼ੂਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ ਫਰਮਾਉਂਦੇ ਹੈ ਗਾਇਓ ਰੀ ਮੈਂ ਗੁਣ ਨਿਧ ਮੰਗਲ ਗਾਇਓ। ਹੇ ਜਗਿਆਸੂ ਰੂਪ ਸਖੀ ਅਥਵਾ ਮਹਾਤਮਾ ਰੂਪੀ ਮਾਂ, ਉਸ ਅਕਾਲ ਪੁਰਖ ਵਾਹਿਗੁਰੂ ਪਿਆਰੇ ਪਤੀ ਪਰਮੇਸ਼ਰ ਦੇ ਪਰਮਾਤਮਾ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ। ਗੁਣ ਨਿਧ ਮੰਗਲ ਗਾਇਓ, ਜਿਹੜੇ ਮੰਗਲ ਖੁਸ਼ੀਆਂ ਜੀਵਨ ਦੇ ਵਿੱਚ ਪ੍ਰਦਾਨ ਕਰਨ ਵਾਲੇ ਪਰਮਾਤਮਾ ਦੇ ਗੁਣ ਹਨ, ਜੋ ਵਾਹਿਗੁਰੂ ਜੀ ਦੇ ਉਪਕਾਰ ਹਨ। ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਦੇ ਗੁਣਾਂ ਰੂਪੀ ਖਜ਼ਾਨੇ ਹੈ, ਉਸ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੇ ਗੁਣਾਂ ਨੂੰ ਗਾਉਣਾ ਕੀਤਾ ਹੈ।
1: ਭਲੇ ਸੰਜੋਗ ਭਲੇ ਦਿਨ ਅਵਸਰ,
0: ਤੇ ਜੀਵਨ ਦੇ ਵਿੱਚ ਅਸੀਂ ਇਹੋ ਪ੍ਰਤੀਤ ਕਰਨਾ ਕੀਤਾ ਹੈ, ਭਲੇ ਸੰਜੋਗ, ਉਹ ਭਲਾ ਸੰਜੋਗ ਸਾਡੇ ਜੀਵਨ ਵਿੱਚ ਬਣਿਆ ਜਦੋਂ ਮਹਾਰਾਜ ਸੱਚੇ ਪਾਤਸ਼ਾਹੀ ਦੀ ਸ਼ਰਨ ਵਿੱਚ ਆਵਣਾ ਕੀਤਾ ਹੈ। ਜੇ ਸੰਜੋਗ ਜੇ ਸਮੇਂ ਦੇ ਅੰਦਰ ਮਹਾਰਾਜ ਜੀ ਦੀ ਸ਼ਰਨ ਵਿੱਚ ਆਏ ਹਾਂ ਨਾ, ਉਹ ਸਮਾਂ ਭਲਾ ਹੈ। ਔਰ ਭਲੇ ਦਿਨ ਅਵਸਰ, ਜਿਸ ਦਿਨ ਵਿੱਚ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਸੰਗਤ ਵਿੱਚ ਆ ਕੇ ਜੁੜਨਾ ਕੀਤਾ ਹੈ। ਔਰ ਹਜ਼ੂਰ ਕਹਿੰਦੇ ਭਲੇ ਦਿਨ ਅਵਸਰ, ਜਾਣੋ ਕਿ ਸ਼ੁਭ ਅਵਸਰ ਹੈ ਜੀਵਨ ਦੇ ਵਾਸਤੇ। ਉਹ ਦਿਨ ਵੀ ਭਲਾ ਹੈ, ਉਹ ਸੰਜੋਗ ਸੁਭਾਗੜਾ ਸਮਾਂ ਵੀ ਵਾਹਿਗੁਰੂ ਜੀ ਕਹਿੰਦੇ ਭਲਾ ਹੈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਜਦੋਂ ਗੁਰੂ ਕੀ ਸ਼ਰਨ ਵਿੱਚ ਆਉਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ, ਅਥਵਾ ਜਦੋਂ ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਪਰਮੇਸ਼ਰ ਨੂੰ ਜਪਿਆ, ਪਰਮਾਤਮਾ ਦੇ ਗੁਣ ਗਾਏ ਹੈ, ਉਹ ਅਵਸਰ ਵੀ ਭਲਾ ਹੈ, ਉਹ ਦਿਨ ਵੀ ਭਲਾ ਹੈ, ਔਰ ਇਸੇ ਪ੍ਰਕਾਰ ਉਹ ਸੰਯੋਗ ਵੀ ਵਾਹਿਗੁਰੂ ਜੀ ਦੇ ਮਿਲਾਪ ਦਾ ਭਲਾ ਹੈ।
1: ਗੋਪਾਲ ਰੀਝਾਇਓ,
0: ਜਦੋਂ ਪ੍ਰਿਥਵੀ ਦੇ ਪਾਲਕ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ ਕੇ ਪ੍ਰਸੰਨ ਕਰ ਲਿਆ, ਰਿਝਾ ਲਿਆ ਹੈ, ਪਰਮਾਤਮਾ ਵਾਹਿਗੁਰੂ ਜੀ ਨੂੰ ਪ੍ਰਸੰਨ ਕਰਨਾ ਸਤ ਸੰਗਤ ਜੀ ਵਾਹਿਗੁਰੂ ਜੀ ਦੇ ਪਿਆਰਿਆਂ ਦੇ ਹਿੱਸੇ ਆਇਆ ਹੈ। ਪਿਆਰ ਵਿੱਚ ਭੇਜ ਕੇ ਜਿਨ੍ਹਾਂ ਨੇ ਪਰਮਾਤਮਾ ਨੂੰ ਜਪਿਆ, ਜਿਵੇਂ ਭਗਤ ਜੈ ਦੇਵ ਜੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਭਗਵਾਨ ਜੀ ਦੇ ਪਦੇ ਗਾਉਂਦੇ ਸਨ, ਪਰਮਾਤਮਾ ਦੀ ਉਸਤਤ ਕਰਦੇ ਸਨ, ਇੰਨਾ ਕੁ ਪਿਆਰ ਵਿੱਚ ਭੇਜ ਕੇ ਪਰਮਾਤਮਾ ਨੂੰ ਗਾਉਂਦੇ ਤੇ ਭਗਵਾਨ ਜੀ ਪ੍ਰਸੰਨ ਹੋ ਕਰਕੇ ਕਈ ਵਾਰ ਪ੍ਰਤੱਖ ਪ੍ਰਗਟ ਹੋ ਕੇ ਕੋਲ ਬੈਠ ਕਰਕੇ ਸਰਵਣ ਕਰਿਆ ਕਰਦੇ। ਕਿੰਨੇ ਕੁ ਪਿਆਰ ਵਿੱਚ ਭੇਜ ਕੇ ਗਾਉਂਦੇ ਹੋਣਗੇ ਭਗਤ ਜੈਦੇਵ ਜੀ ਕਿ ਭਗਵਾਨ ਨੂੰ ਮਜਬੂਰਨ ਪ੍ਰਤੱਖ ਪ੍ਰਗਟ ਹੋ ਕਰਕੇ, ਉਵੇਂ ਤਾਂ ਜਿੱਥੇ ਵੀ ਦੇਖਦੇ ਉੱਥੇ ਵਾਹਿਗੁਰੂ ਵਿਆਪਕ ਹੈ, ਪਰ ਪ੍ਰਤੱਖ ਰੂਪ ਦੇ ਵਿੱਚ ਪ੍ਰਗਟ ਹੋ ਕੇ ਅਡੋਲ ਚੌਂਕੜਾ ਲਾ ਕੇ ਸਨਮੁਖ ਹੋ ਕਰਕੇ ਬੈਠ ਜਾਣਾ ਤੇ ਭਗਤ ਜੈਦੇਵ ਜੀ ਤੋਂ ਪਦੇ ਸੁਣਦੇ ਸਨ, ਤਿਨ੍ਹਾਂ ਤੋਂ ਅਕਾਲ ਪੁਰਖ ਪਰਮੇਸ਼ਰ ਦੀ ਉਸਤਤ ਸੁਣਦੇ ਸਨ, ਤੇ ਜਦੋਂ ਕਦੇ ਨਾ ਗਾਉਣਾ ਨਾ ਤੇ ਉਸ ਸਮੇਂ ਫਿਰ ਪ੍ਰਤੱਖ ਪ੍ਰਗਟ ਹੋ ਕਰਕੇ ਕਹਿਣਾ ਹੈ ਜੈਦੇਵ ਸਾਨੂੰ ਉਸਤਤ ਸੁਣਾ, ਸਾਨੂੰ ਪਦੇ ਸੁਣਾਉਣਾ ਕਰ, ਤੂੰ ਬੜਾ ਪਿਆਰ ਵਿੱਚ ਭੇਜ ਕਰਕੇ ਗਾਉਂਦਾ ਹੈ। ਸਾਰੀ ਸੰਗਤ ਜੀ, ਜਿਹੜੇ ਰੱਬ ਦੇ ਪਿਆਰੇ ਵਾਹਿਗੁਰੂ ਜੀ ਨੂੰ ਪ੍ਰਸੰਨ ਕਰ ਲੈਂਦੇ ਹੈ ਨਾ, ਰੱਬ ਫਿਰ ਆਪ ਪ੍ਰਗਟ ਹੋ ਕਰਕੇ ਕਹਿੰਦਾ ਭਾਈ ਸਾਡੇ ਹੋਰ ਵੀ ਉਸਤਤ ਕਰ, ਹੋਰ ਵੀ ਗੁਣ ਗਾ, ਹੋਰ ਵੀ ਸਿਫਤ ਸਲਾਹੋ ਕਰ। ਪਰਮੇਸ਼ੁਰ ਆਪ ਪ੍ਰਗਟ ਹੋ ਕਰਕੇ ਤਿਨ੍ਹਾਂ 'ਤੇ ਰਹਿਮਤ ਕਰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਹੈ ਭਾਈ ਉਹ ਸਮਾਂ ਵੀ ਸਫਲਾ ਹੈ, ਉਹ ਅਵਸਰ ਵੀ ਸਫਲਾ ਹੈ, ਉਹ ਸੰਯੋਗ ਵੀ ਸਫਲਾ ਹੈ। ਜਾਓ ਗੋਪਾਲ ਰਿਝਾਇਓ, ਜਦੋਂ ਵਾਹਿਗੁਰੂ ਜੀ ਨੂੰ ਪ੍ਰਸੰਨ ਕਰ ਲਈਦਾ ਹੈ, ਵਿਸਰਾਮ ਦੇ ਕੇ ਸਤਿਗੁਰੂ ਜੀ ਫਰਮਾਉਂਦੇ ਹੈ,
1: ਸੰਤ ਹੈ ਚਰਨ ਮੋਰ ਲੋ ਮਾਥਾ।
0: ਸੱਚੇ ਪਾਤਸ਼ਾਹ ਮਹਾਰਾਜ ਜੀਵ ਰੂਪ ਸਖੀ ਦੁਆਰਾ ਫਰਮਾਉਂਦੇ, ਮਹਾਰਾਜ ਸਤਿਪੁਰਸ਼ਾਂ ਦੇ ਚਰਨਾਂ ਤੇ ਸਾਡਾ ਮਸਤਕ ਮੋਰ ਲੋ ਮਾਥਾ, ਇਹ ਸਾਡੇ ਅੰਦਰ ਭਾਵਨਾ ਹੈ, ਸਾਡਾ ਮਸਤਕ ਜੋ ਹੈ ਇਹ ਰੱਬ ਦੇ ਪਿਆਰਿਆਂ ਦੇ ਚਰਨਾਂ ਤੇ ਝੁਕ ਜਾਵੇ।
1: ਹਮਰੇ ਮਸਤਕ ਸੰਤ ਧਰੇ ਹਾਥਾ,
0: ਤੇ ਸ਼ਾਂਤ ਚਿਤ ਸੁਭਾਅ ਵਾਲੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਵਾਹਿਗੁਰੂ ਜੀ ਦੇ ਪਿਆਰਿਆਂ ਨੇ ਕਿਰਪਾ ਰੂਪੀ ਹੱਥ ਸਾਡੇ ਮਸਤਕ ਤੇ ਰੱਖਿਆ ਹੈ, ਅਥਵਾ ਸੰਤ ਸਰੂਪ ਗਰੀਬ ਨਵਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਜਿਹੜਾ ਵੀ ਜੀਵ ਭਾਵਨਾ ਸਿਹਤ ਹੋ ਕੇ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ, ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਜਾਣ ਕਰਕੇ ਸਤਿਗੁਰੂ ਜੀ ਦੇ ਚਰਨਾਂ 'ਤੇ ਸੀਸ ਰੱਖ ਦਿੱਤਾ, ਸੱਚੇ ਪਾਤਸ਼ਾਹ ਜੀ ਨੇ ਉਹ ਸਿੱਖ ਦੇ ਆਪ ਕਿਰਪਾ ਰੂਪੀ ਸੀਸ 'ਤੇ ਮਿਹਰ ਭਰਿਆ ਹੱਥ ਰੱਖ ਦੇਣਾ ਕੀਤਾ ਹੈ।
1: ਮੰਤ लो मनवा।
0: वाहिगुरु जी दे प्यारे जेडे साधु जन है ना उन्हां दा जेड़ा उपदेश रूपी मंत्र है ना साध मंत्र मोर लो मनवा, साडा मन उपदेश रूपी मंत्र नूं मनण लग पिया है क्योंकि सत संगत जी सुनना ही बड़ा औखा है, जे सुन लईए तो मनिया नहीं जाता, तो जे मन लईए तो फिर जीवन विच कमाउणा बहुत औखा हो जाता है। पर जिन्हां ते गरीब नवाज सतगुरु जी कृपा कर देंदे है ना साध मंत्र मोर लो मनुवा, वो कहिंदे महाराज आप जी की रहमत बख्शिश दे नाल आप जी दे प्यारियां दा जिहड़ा उपदेश रूपी वचन रूपी मंत्र है ना साडा मन दे विच मनण लग पिया, उन्हां नूं सत करके मनदा है।
1: गाते गत होए त्रै गुनिया,
0: जिस करके तिन्हां गुणा तों साडी मुक्ति हो गई है, रब दे प्यारियां दा उपदेश रूपी वचन रूपी मंत्र नूं सत करके मनण दे नाल। त्रै गुनिया रजो गुण तमो गुण सतो गुण, ये जो बंधन रूप हो करके सानू चंबड़े सन इन्हां तों मुक्त हो गए हां।
1: भगत है दरस देख नैन रंगा,
0: वाहिगुरु जी दे प्यारे जो हर वेले प्रेमा भगती विच रंगरीन हो करके रहिंदे आ ना, जिन्हां दा हिरदा हर वेले वाहिगुरु जी दे सिमरन दे विच भिज्जा रहिंदा है, तिन्हां दे सत संगत जी दर्शन करने मात्र ही हिरदा गद गद हो जांदा है। रब दे प्यारियां दा जे कि दीदार भी प्राप्त हो जाए ना भजन करने वाले का, सच्चे पातशाह महाराज जीव रूप सखी का अलंकार बना के कहिंदे भगत है दर्श देख नैन रंगा, साडे नेत्र भी वाहगुरु जी के प्यारे भगत जनां दे सिमरन करन वालियां दे दर्शन करके वाहगुरु जी के प्रेम रंग दे विच रंगे गए है। ये रब दे प्यारियां दा सत संगत जी गुण है। संत करतार सिंह जी खालसा पिंडरांवाले महापुरख वचन करिया करदे कि जरूरी नहीं कि जेड़ा स्टेज ते चढ़ करके प्रचार करदा उही बहुते उच्चे सुचे जीवन वाला हो सकदा, नहीं। वचन याद आया महापुरख कहिंदे हुंदे कि सिख दा जीवन ही प्रचार है, सिख दा जीवन ही प्रचार है। गुरु के सिख दा जीवन इन्ना कु ज्यादा उच्चा सुचा होवे देखण वाला उहदे सिख दे दर्शन करन वाला भी हिरदिया जिहड़ा गद गद हो जावे, वाहिगुरु जी दे प्यार विच भिद जावे, महाराज जी दे चरणां विच जुड़ जावे, इन्हां नाम बाणी दा प्रताप इन्ना उच्चा सुचा जीवन होवे सिख दा। सच्चे पातशाह महाराज कहिंदे भगत है दर्श देख नैन रंगा, वाहिगुरु जी दे प्यारे भगत जनां दे दर्शन करके महाराज साडे नेत्र भी आप जी दे प्रेम रंग दे विच रंगे गए है।
1: लोभ मोह टूटे भ्रम संगा,
0: जिस करके पदार्थां दा लोभ शरीरां दा मोह अते मद ते पए हुए भ्रम रूपी पड़दे ये सभे टुट गए है, जेड़े बंधना रूप हो करके सानू चंबड़े सन महाराज सच्चे पातशाह ऐसा आप जी दे प्यारियां दा दीदार करके साडे नेत्रां अंदर अथवा मन बुद्ध रूपी नेत्रां विच ऐसा प्रेम दा रंग लग गया कि चित हुण हर वेले वाहिगुरु जी दी चाहत करदा है, जिवें हजूर दा फरमान है तिन्हां देख मन चाओ उठंदा हौ कद पाई गुण तासा। जीव रूप सखी बेनतियां करदी महाराज महात्मा रूप सखियां वल तक करके जिन्हां नूं पति परमेश्वर वाहिगुरु जी दे स्वरूप की प्राप्ति हो गई है महाराज, तिन्हां दा जीवन देख करके कि किन्ना उच्चा सुचा जीवन है, तिन्हां ने भजन बंदगी जीवन विच कीती है, सच्चे पातशाही दे दर्शाए हुए मार्ग ते चलना कीता है, मन बाणी शरीर करके सच्चे पातशाही दे सन्मुख रहना कीता, तिन्हां वल देख के महाराज साडे मन अंदर भी चाओ पैदा हुंदा है। कदों सुभागा समा आवेगा जदों शुभ गुणा दे खजाने पति परमेश्वर वाहिगुरु जी दे स्वरूप दी सानू भी प्राप्ति होवेगी महाराज, कहिंदे फिर हिरदे अंदर ऐसा प्रेम लग जांदा है जिस करके लोभ मोह भरम रूपी जेड़े ये औगणे है ना अथवा ये जो बंधन हन सारे टुट जांदे है।
1: कहो नानक सुख सहज आनंदा,
0: धन गुरु अर्जन देव साहिब महाराज साहिब जी समाप्ति दी पंक्तियां विच फरमाउंदे बख्शिश करदे है, हे गुरसिखो कहो नानक सुख सहज आनंदा, तिन्हां दे जीवन दे अंदर आत्मिक सुख प्राप्त हो गया है, ਸਹਿਜ ਹਿਰਦੇ ਦੀ ਅਡੋਲਤਾ ਬਣ ਗਈ ਹੈ, ਹਿਰਦਾ ਇੱਕ ਰਸ ਆਨੰਦ ਸਹਿਤ ਹੋ ਗਿਆ ਹੈ।
1: ਬੋਲ ਭੀਤ ਮਿਲੇ ਪਰਮਾਨੰਦਾ,
0: ਜਿਨ੍ਹਾਂ ਤੇ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਜਿਨ੍ਹਾਂ ਦੀ ਹਉਮੈ ਰੂਪੀ ਭੀਤ ਕੰਧ ਨੂੰ ਖੋਲ ਦਿੱਤਾ ਭਾਵ ਤੋੜ ਦਿੱਤਾ ਹੈ, ਸੱਚੇ ਪਾਤਸ਼ਾਹ ਕਹਿੰਦੇ ਮਿਲੇ ਪਰਮਾਨੰਦਾ, ਉਹ ਫਿਰ ਸੁਖੈਨ ਹੀ ਪਰਮ ਆਨੰਦ ਵਾਹਿਗੁਰੂ ਜੀ ਦੇ ਸਰੂਪ ਦੇ ਵਿੱਚ ਮਿਲ ਗਏ ਆ। ਅਕਾਲ ਪੁਰਖ ਪਰਮੇਸ਼ਵਰ ਵਾਹਿਗੁਰੂ ਜੀ ਵਿੱਚ ਅਭੇਦ ਹੋ ਗਏ ਆ, ਜਿਨ੍ਹਾਂ ਦਾ ਭਰਮ ਰੂਪੀ ਅਥਵਾ ਹਉਮੈ ਰੂਪੀ ਕੰਧ ਨੂੰ ਭੰਨ ਦਿੱਤਾ ਹੈ, ਕਿਉਂਕਿ ਵਿੱਚ ਹਉਮੈ ਭੀਤ ਕਰਾਰੀ ਹੀ ਬੜੀ ਕਰੜੀ ਕੰਧ ਬਣੀ ਹੋਈ ਹਿਰਦੇ ਅੰਦਰ। ਆਤਮਾ ਤੇ ਪਰਮਾਤਮਾ ਦੀ ਵਸਣ ਵਾਲੀ ਜਗ੍ਹਾ ਇੱਕੋ ਹੀ ਹੈ, ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਿਲਣਾ ਬਹੁਤ ਦੁਹੇਲਾ ਹੈ, ਬਹੁਤ ਕਠਿਨ ਹੈ। ਕਿਉਂ? ਕਿਉਂਕਿ ਵਿੱਚ ਹਉਮੈ ਭੀਤ ਕਰਾਰੀ ਹੈ, ਸੇਜ ਏਕ ਪੈ ਮਿਲਨ ਦੁਹੇਰਾ, ਹਿਰਦਾ ਰੂਪੀ ਸੇਜਾ ਇੱਕੋ ਹੀ ਹੈ ਆਤਮਾ ਤੇ ਪਰਮਾਤਮਾ ਦੇ, ਪਰ ਕਿਤੇ ਵਾਸ਼ਨਾ ਰੂਪੀ ਪੜਦੇ ਪਏ ਹੈ, ਕਿਤੇ ਭਰਮ ਰੂਪੀ ਪੜਦੇ ਪਏ ਹੈ, ਕਿਤੇ ਆਸਾ ਤ੍ਰਿਸ਼ਨਾ ਦੇ ਪੜਦੇ ਪਏ ਹੈ, ਕਿਤੇ ਬਹੁਤ ਪੱਕੀ ਹਉਮੈ ਦੀ ਕੰਧ ਬਣ ਚੁੱਕੀ ਹੈ। ਸਤ ਸੰਗਤ ਜੀ, ਜੋ ਆਪਣੇ ਬਹੁਤੇ ਯਤਨ ਕਰਨ ਦੇ ਬਾਵਜੂਦ ਵੀ ਟੁੱਟਦੀ ਨਹੀਂ ਹੈ, ਇਹ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਤਾਂ ਮਹਾਰਾਜ ਕਹਿੰਦੇ ਹਉਮੈ ਦੀ ਭੀਤ ਟੁੱਟਦੀ ਹੈ। ਜਦੋਂ ਇਹ ਟੁੱਟ ਜਾਵੇ ਨਾ, ਖੋਲ ਭੀਤ ਮਿਲੇ ਪਰਮਾਨੰਦਾ, ਉਹ ਜੀ ਫਿਰ ਵਾਹਿਗੁਰੂ ਜੀ ਦੇ ਪਰਮ ਆਨੰਦ ਸਰੂਪ ਨੂੰ ਪ੍ਰਾਪਤ ਹੋ ਜਾਂਦਾ। ਸੱਚੇ ਪਾਤਸ਼ਾਹ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਸਤਿਗੁਰੂ ਜੀ ਦੇ ਬਚਨ ਕਮਾ ਕੇ ਜੀਵਨ ਸਫਲਾ ਬਣਾ ਸਕੀਏ। ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਸੰਗਤ ਬਖਸ਼ਣਹਾਰ ਹੋ, ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ, ਦੇਹੋ ਸੱਜਣ ਅਸੀਸੜੀਆ ਜਿਉ ਹੋਵੇ।

Thank you.

Thank you.

ਸਿੱਖੋ ਸਿਖਿਆਰੇ ਸੋ ਜਨੋ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇਰੇ ਮੇ

ਬਿੰਦ ਕੇ ਸਥਈਆ ਤਾਇ ਹੀ ਜੀ ਕੀ ਬਡਈਆ ਦੇ ਬੰਦਰਾ ਸਦੀਵ ਪਾਏ ਨੰਘ ਹੀ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਗਿਆਨ ਕੇ ਵਿਹੀਨ ਛੀਨ ਕਹਿ ਸਕੇ ਤਰਤ ਹੈ ਭੂਤ ਬਨ ਚਾਰੀ ਛਿਤ ਛਾਉਣਾ ਸਭੈ ਦੂਤਾਧਾਰੀ ਪੌਣ ਕੇ ਆਹਾਰੀ ਸੁਭ ਜੰਗ ਜਾਨੀਅਤ ਹੈ ਤ੍ਰਿਣ ਕੇ ਫਜਈਆ ਧਨ ਲੋਭ ਕੇ ਤਜਈਆ ਤਿਤ ਗੂਵਨ ਕੇ ਜਈਆ ਬ੍ਰਿਕ ਭਈਆ ਮਾਨੀਅਤ ਹੈ ਨਭ ਕੇ ਉਡਈਆ ਤਾਹੇ ਪੰਛੀ ਕੀ ਵਡਈਆ ਦੇ ਬਗੁਲਾ ਬਿਡਾਲ ਬ੍ਰਿਗ ਧਿਆਨ ਠਾਨੀਅਤ ਹੈ ਜੇ ਤੇ ਵੱਡ ਗਿਆਨੀ ਤੈਨੋ ਜਾਨੀ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹੇ ਨਭ ਕੇ ਉਡਈਆ ਸੁਚ ਰਈਆ ਕਹਿ ਬਖਾਨੀਏ ਫਲ ਕੇ ਬਸਈਆ ਤਾਹੇ ਬਾਂਦਰੀ ਗਜਈਆ ਕਹੇ ਆਦਿਸ ਫਿਰਈਆ ਤੇ ਤੂਤ ਕੇ ਪਛਾਨੀਏ ਜਲ ਕੇ ਤਰਈਆ ਕੋਗੀ ਰਿਸੀ ਕਹਤ ਜਗ ਆਗ ਕੇ ਫਸਈਆ ਸੋਚਾ ਗੋਰ ਸਮ ਮਾਨੀਏ ਸੂਰਜ ਸਿਵਈਆ ਤਾਹੇ ਕੌਲ ਕੀ ਬਡਾਈ ਦੇ ਤੇ ਚੰਦਰਮਾ ਸਿਵਈਆ ਕੋ ਕਵੀ ਕੇ ਪਹਿਚਾਨੀਏ ਨਾਰਾਇਣ ਕਛ ਮਛ ਤਿੰਦੁਆ ਕਹਤ ਸਭ ਕੌਲ ਨਾਵ ਕੌਲ ਜਿਹ ਤਾਲ ਮੈਂ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭ ਦੇਨ ਚਾਰੀ ਲਿਖੀ ਕਿਸ ਨਾਮ ਕੇ ਮਹੰਤ ਲਹੀਅਤ ਹੈ ਮਾਧਵ ਭਵਰ ਓ ਅਟੇਰੁ ਕੋ ਕਨਈਆ ਨਾਮ ਕੰਸ ਕੋ ਬੰਧਈਆ ਜਮ ਦੂਤ ਕਹੀਅਤ ਹੈ ਮੂਡ ਰੂਡ ਪੀਟ ਤਨਾ ਗੂੜ ਤਾ ਕੋ ਫੀਤ ਪਾਵੇ ਪੂਜ ਤਨਾ ਤਾਹੇ ਜਾ ਕੇ ਰਾਖ ਰਹੀਅਤ ਹੈ ਵਿਸ਼ਵਪਾਲ ਜਗਤ ਕਾਲ ਦੀਨ ਦਿਆਲ ਬੈਰੀ ਸਾਲ ਸਦਾ ਪ੍ਰਤਪਾਲ ਜਮ ਜਾਲ ਤੇ ਰਹਤ ਹੈ ਜੋਗੀ ਜੱਟਾਂ ਥਾਰੀ ਸਤੀ ਸਾਚੇ ਵੱਡੇ ਬ੍ਰਹਮਚਾਰੀ ਧਿਆਨ ਕਾਜ ਭੂਕ ਪਿਆਸ ਦੇਹ ਪੈ ਸਹਤ ਹੈ ਨਿਓਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਆਦੋ ਮੁਖ ਏਕ ਪਾਏ ਠੰਡ ਨ ਬਹਤ ਹੈ ਮਾਨਵ ਫਨਿੰਦ ਦੇਵ ਦਾਨਵ ਨ ਪਾਵ ਭੇਦ ਭੇਦ ਯੋਗ ਤੇਵ ਨੇਤ ਨੇਤ ਕੈ ਕਹਤ ਹੈ ਨਾਚਤ ਫਿਰਤ ਮੋਰ ਬਾਂਦਰ ਕਰਤ ਗੌਰ ਦਾਮਨੀ ਅਨੇਕ ਭਾਵ ਕਰਿਓ ਹੀ ਕਰਤ ਹੈ ਚੰਦਰਮਾ ਤੇ ਸੀਤਲ ਨ ਸੂਰ ਸੇ ਤਪਤ ਤੇਜ ਇੰਦਰ ਸੋ ਨ ਰਾਜਾ ਭਵ ਭੂਮ ਕੋ ਭਰਤ ਹੈ ਸਿਵ ਸੇ ਤਪੱਸਿਆ ਬ੍ਰਹਮ ਸੇ ਨ ਵੇਦ ਜਾਰੀ ਸਨਤ ਕੁਮਾਰ ਸੀ ਤਪੱਸਿਆ ਨ ਅਨਤ ਹੈ ਗਿਆਨ ਕੇ ਵਿਹੀਨ ਕਾਲ ਫਾਂਸ ਕੇ ਅਧੀਨ ਸਦਾ ਜੁਗਨ ਕੀ ਚੌਕਰੀ ਫਿਰਾਈ ਫਿਰਤ ਹੈ ਏਕ ਸਿਵ ਭਏ ਏਕ ਗਏ ਏਕ ਫਿਰ ਭਏ ਰਾਮ ਚੰਦਰ ਕਿਸਨ ਕੇ ਅਵਤਾਰ ਵੀ ਅਨੇਕ ਹੈ ਬ੍ਰਹਮ ਆਰ ਬਿਸਨ ਕਿਤ ਵੇਦ ਓ ਪੁਰਾਣ ਕਿਤ ਸਿਮ੍ਰਿਤ ਸਮੂਹਨ ਕੇ ਹੋਏ ਹੋਏ ਬਿਤਏ ਹੈ ਮੋਨ ਦੀ ਮਧਾਰ ਕਿਤੇ ਅਸੁਨੀ ਕੁਮਾਰ ਕਿਤੇ ਅੰਸਾ ਅਵਤਾਰ ਕਿਤੇ ਕਾਲ ਬਸ ਭਏ ਹੈ ਪੀਰੇ ਓ ਪਿਕਾਂਬਰ ਕਿਤੇ ਗਾਣੇ ਨਾ ਪਰਤ ਏਤ ਭੂਮ ਹੀ ਤੇ ਹੋਏ ਕਿ ਫਿਰ ਭੂਮ ਹੀ ਮਿਲਏ ਹੈ ਜੋਗੀ ਜਾਤੀ ਬ੍ਰਹਮਚਾਰੀ ਵੱਡੇ ਵੱਡੇ ਛਤਰਧਾਰੀ ਛਤਰ ਹੀ ਕਿਛਾਇਆ ਕਈ ਕੋਸਲੋ ਚਲਤ ਹੈ ਵੱਡੇ ਵੱਡੇ ਰਾਜਨ ਕੇ ਦਾਵਤ ਫਿਰਤ ਦੇਸ ਵੱਡੇ ਵੱਡੇ ਰਾਜਨ ਕੇ ਤ੍ਰਪ ਕੋ ਦਲਤ ਹੈ ਮਾਨਸੇ ਮਹੀਬ ਓ ਦਲੀਪ ਕੈਸੇ ਛਤਰਧਾਰੀ ਵੱਡੋ ਅਭਿਮਾਨ ਭੁਜ ਦੰਡ ਕੋ ਕਰਤ ਹੈ ਦਾਰਸ ਦਿੱਲੀ ਸਰ ਦੁਰਜੋਧਨ ਸੇ ਮਾਨਧਾਰੀ ਭੋਗ ਭੋਗ ਭੂਮਾਂਤ ਭੂਮ ਮੈਂ ਮਿਲਤ ਹੈ ਸਿਜ ਦੇ ਕਰੇ ਅਨੇਕ ਤੋਪ ਚੀ ਕਪਟ ਫੇਸ ਬੋਸਤੀ ਅਨੇਕ ਦਾ ਨਿਵਾਵਤ ਹੈ ਸੀਸ ਕੋ ਕਹਾ ਭਯੋ ਮੱਲ ਜੋ ਬਿਕਾਢਤ ਅਨੇਕ ਡੰਡ

ਏਕ ਭਾਵਨਾ ਵਿਹੀਨ ਕੈਸੇ ਭਾਵ ਜਗਦੀਸ ਕੋ। ਸੀਸ ਪਟ ਕਤ ਜਾ ਕੇ ਕਾਨ ਮੈਂ ਖਜੂਰਾ ਥਸ ਮੂੰਡ ਛੱਟ ਕਤ ਮਿੱਤਰ ਪੁੱਤਨ ਹੂੰ ਕੇ ਸੋਕ ਸੋ। ਆਖ ਕੋ ਚਰਈਆ ਫਲ ਫੂਲ ਕੋ ਫਚਈਆ ਸਦਾ ਬਨ ਕੋ ਭ੍ਰਮਈਆ ਔਰ ਦੂਸਰੋ ਨ ਬੋਕ ਸੋ। ਕਹਾ ਫਿਓ ਫੇੜ ਜੋਗ ਹਸਤ ਸੀਸ ਬ੍ਰਿਛਨ ਸੋ ਮਾਟੀ ਕੋ ਫਚਈਆ ਬੋਲ ਪੂਛ ਲੀਜੈ ਜੋਗ ਸੋ। ਕਾਮਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਬੀਨ ਏਕ ਭਾਵਨਾ ਵਿਹੀਨ ਕੈਸ ਮਿਟ ਪਰ ਲੋਕ ਸੋ। ਨਾਚੋਈ ਕਰਤ ਮੋਰ ਦਾਦਰ ਕਰਤ ਸ਼ੋਰ ਸਦਾ ਘਨ ਘੋਰ ਘਨ ਕਰਿਓਈ ਕਰਤ ਹੈ। ਏਕ ਪਾਏ ਠਾਡੇ ਸਦਾ ਬਨ ਮੈ ਰਹਤ ਬ੍ਰਿਜ ਫੂਕ ਫੂਕ ਪਾਮ ਭੂਮ ਸਰਾਵਕ ਧਰਤ ਹੈ। ਪਾਹਨ ਅਨੇਕ ਯੁਗ ਏਕ ਠੋਰ ਬਾਸ ਕਰੇ ਕਾਗ ਔਰ ਚੀਨ ਦੇਸ ਦੇਸ ਵਿਚਰਤ ਹੈ। ਗਿਆਨ ਕੇ ਵਿਹੀਨ ਮਹਾਦਾਨ ਮੈਂ ਨਹੁ ਜਲੀਨ ਭਾਵਨਾ ਯਕੀਨ ਦੀਨ ਕੈਸ ਕੇ ਤਰਤ ਹੈ। ਜੈਸ ਏਕ ਸਵਾਂਗੀ ਕਹੂੰ ਜੋ ਕੀਆ ਬੈਰਾਗੀ ਬਨੇ ਗੱਭ ਹੂੰ ਸੰਨਿਆਸ ਫੇਸ ਬਨ ਕੈ ਦਿਖਾਵਈ। ਕਹੂੰ ਬੋਨ ਹਾਰੀ ਕਹੂੰ ਬੈਠ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ। ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੇ ਬਾਰੀ ਕਹੂੰ ਡੰਡਧਾਰੀ ਹੋਈ ਕੇ ਲੋਕ ਨ ਭਰਮਾਵਈ। ਕਾਮਨਾ ਅਧੀਨ ਪਰਿਉ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ। ਪੰਚ ਵਾਰ ਕੀ ਦਰ ਪੁਕਾਰ ਪਰ ਸੀਤ ਗਾਲ ਗੁੰਚਰ ਉਗਦਹਾ ਅਨੇਕ ਦਾ ਪੁਕਾਰ ਹੀ। ਕਹਾ ਫਯ ਜੋਪ ਗਲ ਵਤਰ ਲਿਓ ਕਾਂਸੀ ਵਿੱਚ ਚੀਰ ਚੀਰ ਚੋਰ ਟਾਕ ਉਠਾ ਨੰਸੋ ਮਾਰਹੀ। ਕਹਾ ਭਯੋ ਫਾਂਸੀ ਡਰ ਬੂਢਿਓ ਜੜ ਗੰਗ ਧਾਰ ਡਾਰ ਡਾਰ ਫਾਂਸ ਠਗ ਮਾਰ ਮਾਰ ਡਾਰਹੀ। ਡੂਬੇ ਨਰਕ ਥਾਰ ਮੂੜ ਗਿਆਨ ਕੇ ਬਿਨਾ ਵਿਚਾਰ ਭਾਵਨਾ ਵਿਹੀਨ ਕੈਸ ਗਿਆਨ ਕੋ ਵਿਚਾਰਹੀ। ਤਾਪ ਕੇ ਸਹਿਤ ਜੋ ਬਿਪਾਈਏ ਅਤਾਪ ਨਾਥ ਤਾਪਨਾ ਅਨੇਕ ਤਨ ਘਾਇਲ ਸਹਤ ਹੈ। ਜਾਪ ਕੇ ਕੀਏ ਤੇ ਜੋ ਬਿਪਾਇਦ ਅਜਾਪ ਦੇਵ ਬੂਧਨਾ ਸਦੀਵ ਤੁਹੀ ਤੁਹੀ ਉਚਰਤ ਹੈ। ਨਭ ਕੇ ਉੜਤ ਜੋ ਬਿਨਾਰਾਇਣ ਪਾਈਅਤ ਅਨਲ ਆਕਾਸ਼ ਪੰਛੀ ਡੋਲ ਬੋ ਕਰਤ ਹੈ। ਆਗਮ ਜਰਤ ਗਤ ਰਾਣ ਕੀ ਪਰਤ ਕਰ ਪਤਾਲ ਕੇ ਵਸ ਕਿਉ ਜੰਗ ਨਤਰਤ ਹੈ। ਕਉ ਭਯੋ ਮੁੰਡਿਆ ਸੰਨਿਆਸੀ ਗਉ ਜੋਗੀ ਭਯੋ ਕਉ ਬ੍ਰਹਮਚਾਰੀ ਗਉ ਜਤੀ ਅਨੁਮਾਨ ਬੋ ਹਿੰਦੂ ਤੁਰਕ ਕਉ ਰਾਵਜੀ ਇਮਾਮ ਸਾਫੀ ਮਾਨਸ ਕੀ ਜਾਤ ਸਭ ਏਕ ਪਹਿਚਾਨ ਬੋ। ਕਰਤਾ ਕਰੀਮ ਸੋਈ ਰਾਸ ਕਰਹੀਮ ਓਏ ਦੂਸਰੋ ਨਵੇਦ ਕੋਈ ਭੂਲ ਬ੍ਰਹਮ ਮਾਨ ਬੋ। ਏਕ ਹੀ ਕਿਸੇ ਸਭ ਹੀ ਗੁਰਦੇਵ ਏਕ ਏਕ ਹੀ ਸਰੂਪ ਸਭ ਏਕ ਜੋਤ ਜਾਨ ਬੋ। ਦੇਹੁਰਾ ਮਸੀਤ ਸੋਈ ਪੂਜਾਉ ਨਿਵਾਜ ਓਈ ਮਨ ਸਭ ਏਕ ਬਯਾਨੇਕ ਕੋ ਫਰਮਾਉ ਹੈ। ਦੇਵਤਾ ਦੇਵ ਜਛ ਗੰਧਰਵ ਤੁਰਕ ਹਿੰਦੂ ਨਿਆਰੇ ਨਿਆਰੇ ਦੇਸਨ।

ਅਨੰਤ ਤੇਜ ਜਾਨੀਆ ਭੂਮਾ ਵਿੱਚ ਹੈ ਸਦਾ ਛਿੱਜ ਤੇ ਜਮਾਨੀਏ ਨ ਆਧ ਹੈ ਨ ਵਿਆਧ ਹੈ ਗਾਧ ਰੂਪ ਦੇਖੀਐ ਦੋਖ ਹੈ ਅਦਾਗ ਹੈ ਛੇ ਪ੍ਰਤਾਪ ਵੇਖੀਐ ਨ ਕਰਮ ਹੈ ਨ ਵਰਮ ਹੈ ਨ ਧਰਮ ਕੋ ਪ੍ਰਭਾਵ ਹੈ ਨ ਯੰਤਰ ਹੈ ਨ ਮਤੰਤਰ ਹੈ ਨ ਮੰਤਰ ਕੋ ਰਲਾਵ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੋ ਸਰੂਪ ਹੈ ਅਭੰਗ ਹੈ ਅਨੰਗ ਹੈ ਅਗੰਜ ਸੀ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਮੋਹਕਾਰ ਹੈ ਨ ਆਦ ਹੈ ਨ ਗਾਧ ਹੈ ਨ ਵਿਆਧ ਕੋ ਵਿਚਾਰ ਹੈ ਨ ਰੰਗ ਰਾਗ ਰੂਪ ਹੈ ਨ ਰੂਪ ਰੇਖਰਾਰ ਹੈ ਨ ਹਾਉ ਹੈ ਨ ਭਾਉ ਹੈ ਨ ਦਾਉ ਕੋ ਪ੍ਰਕਾਰ ਹੈ ਗਜਾਧਪੀ ਨਰਾਧਪੀ ਕਰੰਤ ਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪਸਦਾ ਅਗਸਤ ਆਦਿ ਜੇ ਵੱਡੇ ਤਪਸਤ ਬੀਬੀ ਸੇਖੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਵੇਖੀਏ ਅਗਾਧ ਆਦਿ ਦੇਵ ਕੀ ਅਨਾਦ ਬਾਤ ਮਾਨੀਏ ਨ ਜਾਤ ਪਾਤ ਮੰਤਰ ਮਿੱਤਰ ਸਤਰ ਸਨੇ ਜਾਨੀਏ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਤੁਰੰਤ ਦਰੋਹ ਦੇਖ ਕੇ

ਹਸਤ ਕੀੜ ਵਿਖੇ ਬਸੇ ਸਭ ਠੌਰ ਮੈਂ ਨਿਰਧਾਰ। ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਵਿਖੇ ਰਮਿਓ ਜਿਹ ਚਕਰ ਚਿਹਨ ਨਾ ਚਿੱਤਰ। ਆਦੇ ਉਧਾਰ ਮੂਰਤ ਅਗਾਧ ਨਾਤ ਅਨੰਤ ਆਦ ਅੰਤ ਨਾ ਜਾਨੀ ਅਭਿਖਾਤ ਦੇਵ ਦੁਰੰਤ। ਦੇਵ ਵੇਵ ਨਾ ਜਾਨਹੀ ਜੇ ਮਰਮ ਵੇਦ ਕਦੇਵ ਸਨਕ ਔਸਨ ਕੇ ਸਨੰਦਨ ਪਾਵਈ ਨਾ ਸੇਵ। ਜਛ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ ਨੇਦ ਨੇਦ ਪੁਕਾਰ ਹੀ ਸਿਵ ਸਖਰ ਔਮੁਖ ਚਾਰ। ਸਰਬਸਪਤ ਬਤਾਰ ਕੇ ਤਰ ਜਾਪ ਹੀ ਜਹ ਜਾਪ ਆਦ ਦੇਵਾ ਗਾਧ ਤੇ ਜਨਾਦ ਮੂਰਤ ਤਾਪ। ਜੰਤਰ ਮੰਤਰ ਨ ਆਵਈ ਕਰ ਤੰਤਰ ਮੰਤਰ ਕੀਨ ਸਰਬ ਠੌਰ ਰਹਿਓ ਵਿਰਾਜ ਧਿਰਾਜ ਰਾਜ ਪ੍ਰਵੀਨ। ਜਛ ਗੰਧਰਵ ਦੇਵਦਾ ਨੋ ਨ ਬ੍ਰਹਮ ਛਤਰੀ ਅਨਮਾਹੇ ਵੈਸਨੰਕੇ ਵਿਖੇ ਵਿਰਾਜ ਸੂਤਰ ਫੀ ਵਹਿ ਨਾਹੇ। ਗੂੜ ਗੌਡ ਨ ਵੀਰ ਫੀ ਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨ ਮਦ ਉਰਧ ਨ ਭੂਮ ਆਕਾਸ ਅਨੂਪ। ਜਾਤ ਜਨਮ ਨ ਕਾਲ ਕਰਮ ਨ ਧਰਮ ਕਰਮ ਵਿਹੀਨ ਤੀਰਥ ਯਾਤਰਨ ਦੇਵ ਪੂਜਾ ਗੋਰ ਕੇ ਨ ਅਧੀਨ। ਸਰਬਸਪਤ ਬਤਾਰ ਕੇ ਤਰ ਜਾਨੀਏ ਜਹ ਜੋਤ ਸੇਸ ਨਾਮ ਸਹੰਸ ਫਨ ਨਹਿਨੇਤ ਪੂਰਨ ਹੋਤ। ਸੋਧ ਸੋਧ ਹਟੇ ਸਭਾ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਕਰਬ। ਪੜਤ ਪੜਤ ਥਕੇ ਮਹਾਕਵ ਗੜਤ ਗਾੜ ਅਨੰਤ ਹਾਰ ਹਾਰ ਕਹਿਓ ਸਭੂ ਮਿਲ ਨਾਮ ਨਾਮ ਤੁਰੰਤ। ਵੇਦ ਭੇਦ ਨ ਪਾਇਓ ਲਖਿਓ ਨ ਸੇਵਕ ਤੇਵ ਦੇਵਦਾਨੋ ਮੂੜ ਮਾਨੋ ਜਛ ਨ ਜਾਣੈ ਜੇਵ। ਭੂਤ ਬਾਬਾ ਭਵਾਨ ਭੂਪਤ ਆਦਿ ਨਾਥ ਅਨਾਥ ਅਗਨ ਬਾਜਲੇ ਥਲੇ।

ਚਕਰ ਚਿਹਨ ਨ ਬਰਨ ਜਾ ਕੋ ਜਾਤ ਬਾਤ ਨ ਫੇਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵਾ ਪਾਲ ਦੀਨ ਬੰਧ ਪ੍ਰਵੀਨ ਸ੍ਰੀਪਦ ਸਰਬ ਕੋ ਕਰਤਾਰ ਬਰਨ ਚਿਹਨ ਨ ਚਕਰ ਜਾ ਕੋ ਚਕਰ ਚਿਹਨ ਕਾਰ ਜਾਤ ਪਾਤ ਨ ਗੋਤਰ ਗਾਤਾ ਰੂਪ ਰੇਖ ਨ ਵਰਨ ਸਰਬ ਦਾਤਾ ਸਰਬ ਗਿਆਤਾ ਸਰਬ ਭੂ ਕੋ ਭਰਨ ਦੁਸ਼ਟ ਗੰਜਨ ਸਤਲ ਫੰਜਨ ਪਰਮ ਪੁਰਖ ਪ੍ਰਮਾਥ ਦੁਸ਼ਟ ਹਰਤਾ ਸ੍ਰਿਸ਼ਟ ਕਰਤਾ ਜਗਤ ਮੈ ਜਹ ਗਾਥ ਭੂਤ ਭਵ ਭਵਿਖ ਭਵਾਨ ਪ੍ਰਮਾਨ ਦੇਵ ਗੰਜ ਆਦੰਤ ਅਨਾਥ ਸ੍ਰੀ ਪਰ ਪਰਮ ਪੁਰਖ ਅਭੰਜ ਧਰਮ ਕੇ ਅਨ ਕਰਮ ਜੇਤ ਕੀਨ ਤੋਨ ਪਸਾਰ ਦੇਵ ਦੇਵ ਗੰਧਰਵ ਕਿੰਨ

ਸਰਵ ਸਿਮਰਤਨ ਸਰਵ ਸਾਸਰਨ ਸਰਵ ਵੇਦ ਵਿਚਾਰ ਦੁਸ਼ਟ ਹਰਤਾ ਵਿਸਵਰਤਾ ਆਦਿ ਰੂਪ ਅਪਾਰ ਦੁਸ਼ਟ ਦੰਡਨ ਪੁਸ਼ਟ ਖੰਡਨ ਆਦਿ ਦੇਵ ਅਖੰਡ ਭੂਮਾ ਕਾ ਜਲੇ ਸਰੇ ਮਹਿ ਜਪਤ ਜਾਪ ਮੰਡ ਸ੍ਰਿਸ਼ਟ ਚਾਰ ਵਿਚਾਰ ਜਿਤ ਜਾਨੀਏ ਸਵਚਾਰ ਆਦਿ ਦੇਵ ਅਪਾਰ ਸ੍ਰੀਵਤ ਦੁਸ਼ਟ ਪੁਸ਼ਟ ਪ੍ਰਹਾਰ ਅੰਨਦਾਤਾ ਗਿਆਨ ਗਿਆਤਾ ਸਰਵ ਮਾਨ ਮਹਿੰਦਰ ਵੇਦ ਵਿਆਸ ਕਰੇ ਕਈ ਦਿਨ ਕੋਟ ਇੰਦਰੋ ਪਿੰਦਰ ਜਨਮ ਜਾਤਾ ਕਰਮ ਗਿਆਤਾ ਧਰਮ ਚਾਰ ਵਿਚਾਰ ਵੇਦ ਫੇਵ ਨਾ ਪਾਵਹੀ ਸਿਵ ਰੁਦ੍ਰ ਔਮੁਖਚਾਰ ਕੋਟ ਇੰਦਰ ਉਪਿੰਦਰ ਵਿਆਸ ਸਨਕ ਸਨਤ ਕੁਮਾਰ ਗਾਏ ਗਾਏ ਥਕੇ ਸਫੈ ਗੁਣ ਚਕਰਤ ਭੈ ਮੁਖਚਾਰ ਆਦਿ ਅੰਤ ਨਾ ਮਧ ਜਾ ਕੋ

ਤਵਾ ਪ੍ਰਸਾਦ ਦੇ ਰਗ ਤ੍ਰਿਭੰਗੀ ਛੰਦ ਦੁਰਜਲ ਦਨ ਡੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦਿ ਵ੍ਰਤੇ ਜਛਰਾ ਸਨਮਾਰਨ ਪਤਿਤ ਉਧਾਰਨ ਨਰਕ ਨਿਵਾਰਨ ਗੂੜ ਗਤੇ ਅਛੇ ਅਖੰਡੇ ਤੇਜ ਪ੍ਰਚੰਡੇ ਖੰਡੇ ਉਦੰਡੇ ਅਲਖ ਮਤੇ ਜੈ ਜੈ ਹੁਸੀ ਮੈਂ ਖਾਸ ਨਮਰਦਨ ਰਮਕ ਵਰਦਨ ਛਤਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾ ਸੁਰ ਚੰਡਨ ਮੁੰਡ ਬਿਹੁੰਡਨ ਦੇ ਧੂਮਰ ਬਿਧੂਸਣ ਮਹਿਕ ਮਥੇ ਦਾਨ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਹੁਸੀ ਮੈਂ ਖਾਸੁਰ ਮਰਦਨ ਰਮ ਕਪਰਦਨ ਆਦਿ ਵ੍ਰਤੇ ਡਾਵਰੂਡ ਵੰਕੇ ਬਵਰ ਪਵੰਕੇ ਭੁਜਾ ਫਰੰਕੇ ਤੇਜ ਵਰੰਗ ਲੰਕੁੜੀਆ ਫਾਂਧੇ ਆਯੁਧ ਬੰਧ ਸੈਨ ਵਿਮਰਦਨ ਕਾਲ ਸੁਰੰ ਅਸ਼ਟਾਇਦ ਚਮਕੇ ਭੂਖਣ ਦਮਕੇ ਅਤ ਸਿਧਮਕੇ ਫੁੰਗ ਫਨੰ ਜੈ ਜੈ ਹੁਸੀ ਮੈਂ ਖਾਸੁਰ ਮਰਦਨ ਰਮ ਕਪਰਦਨ ਦੈਤ ਜਿਣੰ ਚੰਡਾ ਸੁਰ ਚੰਡਨ ਮੁੰਡ ਬਿਮੁੰਡਨ ਖੰਡ ਅਖੰਡਨ ਖੂਨ ਖਿਤੇ ਦਾਮਨੀ ਦਮੰਕਣ ਧੁਜਾ ਫਰੰਕਣ ਫਣੀ ਫੁੰਕਾਰਨ ਜੋਧ ਜਿਤੇ ਸਰਧਾਰ ਬਿਵਰਖਣ ਦੁਸ਼ਟ ਪ੍ਰਕਰਖਣ ਪੁਸ਼ਟ ਪ੍ਰਹਰਖਣ ਦੁਸ਼ਟ ਮਥੇ ਜੈ ਜੈ ਹੁਸੀ ਮੈਂ ਖਾਸੁਰ ਮਰਦਨ ਭੂਮਾ ਕਾਸਲ ਉਰਧ ਅਧੇ ਦਾਮਨੀ ਬ੍ਰਹਾਸਨ ਸੁਛਭ ਨਿਵਾਸਨ ਸ੍ਰਿਸ਼ਟ ਪ੍ਰਕਾਸ਼ਨ ਗੂੜ ਗਤੇ ਰਕਤਾਸੁਰ ਆਚਨ ਜੁਥ ਬ੍ਰਹਮਾਚਰਨ ਹਿਦੇ ਨਰਾਚਨ ਧਰਮ ਬ੍ਰਿਤੇ ਸ੍ਰੋਣੰਤ ਚਿੰਤੀ ਅਨਲ ਵਿਵੰਤੀ ਜੋਗ ਜਯੰਤ।

ਰਕਤਾਸੁਰ ਮਰਦਨ ਚੰਡ ਚਕਰਦਨ ਦਾਨ ਵਰਦਨ ਵਿੜਾਲ ਵਧੇ ਸਰਧਾਰ ਵਿਵਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਦੁਜੇ ਧੂਮਰਾਜ ਵਿਧੁਨ ਸੰਸੁਣਤ ਚੁਨ ਸੰਸੁੰਭ ਨਪ

ਉਚਨੀ ਚਕੀਨੋ ਬਨਾਓ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂੜ ਪਤਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਜ ਸਿਵੰਤ ਕਈ ਪਲਟ ਸੂਰਜ ਸਿਜਦਾ ਕਰ

ਨਾਨਕ ਅਮਰ ਕਿਰਪਾਲ ਦੁਖ ਦੋਖ ਹਰਤ ਦਾਤਾ ਦਿਆਲ ਅੰਜਨ ਬਿਹੀਨ ਅਨਭੰਜਨਾਦ ਜਲ ਥਲ ਪ੍ਰਭਾਉ ਸਰਬਤਰ ਸਾਥ ਜਿਹ ਜਾਤ ਪਾਤ ਨਹੀਂ ਭੇਦ ਭਰਮ ਜਿਹ ਰੰਗ ਰੂਪ ਨਹੀਂ ਏਕ ਧਰਮ ਜਿਹ ਸਤਰ ਮਿੱਤਰ ਦੋ ਏਕ ਸਾਰ ਅੱਛੇ ਸਰੂਪ ਅਵਿਚਲ ਪਾਰ ਜਾਨੀ ਨ ਜਾਏ ਜਿਹ ਰੂਪ ਰੇਖ ਕਹੇ ਬਾਸ ਦਾਸ ਕਹੇ ਕੌਣ ਵੇ ਕਹੇ ਨਾਮ ਦਾਸ ਹੈ ਕਵਨ ਜਾਤ ਜਿਹ ਸਤਰ ਮਿੱਤਰ ਨਹੀਂ ਪੁੱਤਰ ਪ੍ਰਾਤ ਕਰੁਣਾ ਨਿਧਾਨ ਕਾਰਨ ਸਰੂਪ ਜਿਹ ਚਕਰ ਚਿਹਨ ਨਹੀਂ ਰੰਗ ਰੂਪ ਜਿਹ ਖੇਦ ਫੇਦ ਨਹੀਂ ਕਰਮ ਕਾਲ ਸਭ ਜੀਵ ਜੰਤ ਕੀ ਕਰਤ ਪਾਤ ਉਰਧੰਗ ਬਿਰਹਤ ਸਿੱਧੰ ਸਰੂਪ ਬੁੱਧੰਗ ਪਾਲ ਜੁਧੰਗ ਅਨੂਪ ਜਿਹ ਰੂਪ ਰੇਖ ਨਹੀਂ ਰੰਗ ਰਾਗ ਅੰਛਿਜ ਦੇ ਜਨ ਭਿਜ ਤਾਗ ਜਲ ਥਲ ਮਹੀ ਪਵੰਤਨ ਦੁਰੰਤ ਜਿਹ ਨੇਦ ਨੇਦ ਨਿਸ ਦਿਨ ਉਚਰੰਤ ਪਾਇਓ ਨ ਜਾਏ ਜਹ ਪੈਰ ਪਾਰ ਦੀਨਾਨ ਦੋਖ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗਿਆ ਦੁਆਰ ਕਈ ਵੇਦ ਵਿਆਸ ਬ੍ਰਹਮਾਨੰਤ ਜਿਹ ਨੇਦ ਨੇਦ ਨਿਸ ਦਿਨ ਉਚਰ

ਸ਼ਬਦਾ ਅਵਤਾਰ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ ਹੋ ਰਿਹਾ ਹੈ। ਆਪ ਜੀਆਂ ਨੇ ਪਿਛਲੇ ਦੀਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਮਹਾਰਾਜ ਜੀ ਦੇ ਅਨਿੰਨ ਪਿਆਰੇ ਗੁਰੂ ਕੇ ਸਿੱਖ ਭਾਈ ਪਰਮ ਸਿੰਘ ਜੀ ਭਾਈ ਧਰਮ ਸਿੰਘ ਜੀ ਇਹ ਗੁਰਮੁਖ ਪਿਆਰੇ ਭਾਈ ਭਗਤੂ ਜੀ ਦੀ ਅੰਸ਼ ਬੰਸ਼ ਦੇ ਵਿੱਚੋਂ ਜੋ ਸਨ, ਜਿਨ੍ਹਾਂ ਨੇ ਪ੍ਰਣ ਕੀਤਾ ਮਹਾਰਾਜ ਨੂੰ ਕਿਹਾ ਸਤਿਗੁਰੂ ਮਹਾਰਾਜ ਜਿੱਥੇ ਵੀ ਆਪ ਜੀ ਨੇ ਹੁਣ ਜਾਣਾ ਨਾ ਅਸੀਂ ਆਪ ਜੀ ਦੇ ਪਹੁੰਚਣ ਤੋਂ ਪਹਿਲਾਂ ਵਧੀਆ ਪਲੰਗ ਤਿਆਰ ਕਰਨਾ ਹੈ ਅਤੇ ਕੀਤਾ ਵੀ ਸਾਧ ਸੰਗਤ ਜੀ ਜਿੰਨੇ ਦਿਨ ਰਹੇ। ਦੇਖੋ ਇੱਕ ਆਪਣੀ ਭਾਵਨਾ ਹੁੰਦੀ ਹੈ, ਸੇਵਾ ਹੁੰਦੀ ਹੈ ਅਤੇ ਜਦੋਂ ਸਤਿਗੁਰੂ ਮਹਾਰਾਜ ਜੀ ਜਿੱਥੇ ਪੜਾਅ ਕਰਨਾ ਹੁੰਦਾ ਪਹਿਲੀ ਪਹੁੰਚ ਕਰਕੇ ਵਧੀਆ ਸਾਰਾ ਪਲੰਗਾ ਜਿਹੜਾ ਨਾ ਮਹਾਰਾਜ ਜੀ ਦੇ ਲਈ ਤਿਆਰ ਕਰਦੇ ਹਨ, ਇਹ ਭਾਵਨਾ ਹੁੰਦੀ ਕਿ ਸਤਿਗੁਰੂ ਮਹਾਰਾਜ ਜੀ ਨੇ ਇੱਥੇ ਟਿਕਣਾ, ਕੁਛ ਕੁ ਘੜੀਆਂ ਇੱਥੇ ਵਿਸ਼ਰਾਮ ਕਰਨਾ। ਇੱਕ ਦਿਨ ਦੀ ਗੱਲ ਹੈ, ਤਕਾਲਾਂ ਪੈ ਗਈਆਂ, ਸ਼ਾਮਾਂ ਹੋ ਗਈਆਂ, ਇਹ ਜਿਹੜੇ ਹਨ ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਕਿਸੇ ਕਾਰਨ ਕਰਕੇ ਪਿੱਛੇ ਰਹਿ ਗਏ। ਸਤਿਗੁਰੂ ਮਹਾਰਾਜ ਜੀ ਜਦੋਂ ਪਹੁੰਚੇ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਭਾਈ ਹੁਣ ਸ਼ਾਮਾਂ ਹੁਣ ਇਹ ਜਿਹੜਾ ਤਕਾਲਾਂ ਦਾ ਸਮਾਂ ਹੋ ਗਿਆ, ਸ਼ਾਮ ਪੈ ਗਈ ਹੈ, ਹੁਣ ਇਹਨਾਂ ਗੁਰਮੁਖ ਪਿਆਰਿਆਂ ਨੇ ਕਿਸ ਤਰ੍ਹਾਂ ਮੰਜਾ ਜਿਹੜਾ ਤਿਆਰ ਕਰਨਾ ਹੈ। ਮਹਾਰਾਜ ਜੀ ਵੀ ਪਰਖ ਕਰਨਾ ਚਾਹੁੰਦੇ, ਵੇਖਣਾ ਚਾਹੁੰਦੇ ਸਨ ਕਿ ਕਰ ਸਕਦੇ ਕਿ ਨਹੀਂ ਕਰ ਸਕਦੇ। ਜਦੋਂ ਪਹੁੰਚੇ ਮਹਾਰਾਜ ਜੀ ਨੇ ਕਿਹਾ ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਅਤੇ ਆਪ ਜੀ ਨੇ ਕਿਹਾ ਅਸੀਂ ਪਲੰਗਾ ਤਿਆਰ ਕਰਨਾ ਅਤੇ ਲੱਗਦਾ ਅੱਜ ਤਾਂ ਸ਼ਾਮਾਂ ਪੈ ਗਈਆਂ, ਹੁਣ ਰਾਤ ਹੋਣ ਵਾਲੀ ਹੈ, ਹੁਣ ਕਿਸ ਤਰ੍ਹਾਂ ਤਿਆਰ ਕਰੋਗੇ, ਰਹਿਣ ਦਿਓ ਤੁਸੀਂ। ਕਹਿਣ ਲੱਗੇ ਨਹੀਂ ਸਤਿਗੁਰੂ ਮਹਾਰਾਜ, ਅਸੀਂ ਇਹ ਬਹੁਤ ਯਤਨ ਕਰਕੇ ਨਾ ਤਿਆਰ ਕਰ ਲਵਾਂਗੇ। ਅਤੇ ਇਹਨਾਂ ਗੁਰਮੁਖ ਪਿਆਰਿਆਂ ਨੇ ਪਿਆਰਿਓ ਮਹਾਰਾਜ ਜੀ ਨੇ ਵੀ ਵੇਖਿਆ ਕਿਸ ਤਰ੍ਹਾਂ ਕਰਦੇ ਹਨ, ਕਿਉਂਕਿ ਕੋਈ ਲੱਕੜ ਆਦਿਕ ਨਹੀਂ ਹੈ, ਕੋਈ ਪੂਰਾ ਪੱਕਾ ਪ੍ਰਬੰਧ ਨਹੀਂ ਹੈ, ਫਿਰ ਵੀ ਪਿਆਰਿਓ ਜਾ ਕਰਕੇ ਇਹਨਾਂ ਗੁਰਮੁਖ ਪਿਆਰਿਆਂ ਨੇ ਤੁਰੰਤ ਉੱਥੇ ਗਏ, ਦਰਖਤਾਂ ਨੂੰ ਵੇਖਣਾ ਕੀਤਾ, ਕੱਟ ਵੱਢ ਕਰਕੇ ਦੁਸ਼ਾਂਗ ਜਿਹੜੇ ਹੁੰਦੇ ਹਨ, ਦੋ ਸ਼ਾਖਾਂ ਜਿਹਦੇ ਵਿੱਚੋਂ ਨਿਕਲਦੀਆਂ, ਉਹ ਇਹੋ ਜਿਹੀਆਂ ਚਾਰ ਲੱਕੜਾਂ ਜਿਹੜੀਆਂ ਉਹਨੂੰ ਲਿਆਉਣਾ ਕੀਤਾ, ਇੱਕ ਸਮਾਨ ਕੀਤਾ, ਧਰਤੀ ਵਿੱਚ ਗੱਡ ਦਿੱਤਾ, ਉਹਦੇ ਵਿੱਚ ਪਿਆਰਿਓ ਚਾਰ ਜਿਹੜੇ ਹਨ ਲੱਕੜਾਂ ਜਿਹੜੀਆਂ ਵਧੀਆ ਮਜ਼ਬੂਤ ਉਹ ਉਹਦੇ ਉੱਤੇ ਪਾ ਕਰਕੇ ਉਹਨੂੰ ਕੱਸ ਲੈਣਾ ਕੀਤਾ, ਕੱਸ ਕਰਕੇ ਉਹਦੇ ਵਿੱਚ ਨਵਾਰ ਆਦਿਕ ਉਹ ਬੰਨ ਕਰਕੇ ਸੋਹਣਾ ਜਿਹੜਾ ਹੈ ਗੱਦਾ ਅਤੇ ਉਹਦੇ ਉੱਤੇ ਆਸਤਰਨ ਜਿਹੜਾ ਵਿਛਾ ਕਰਕੇ ਕੁਛ ਹੀ ਘੰਟਿਆਂ ਵਿੱਚ ਵਿਸ਼ਰਾਮ ਦਾ ਸਮਾਂ ਜਿਹੜਾ ਜਦੋਂ ਆਉਂਦਾ ਉਸ ਤੋਂ ਪਹਿਲਾਂ ਹੀ ਜਦੋਂ ਤਿਆਰ ਹੋ ਗਿਆ। ਸਤਿਗੁਰੂ ਮਹਾਰਾਜ ਜੀ ਵੇਖ ਕੇ ਬੜੇ ਪ੍ਰਸੰਨ ਹੋਏ। ਮਹਾਰਾਜ ਜੀ ਨੇ ਕਿਹਾ ਧੰਨ ਹੈ ਭਾਈ ਤੁਸੀਂ ਅਤੇ ਪਾਤਸ਼ਾਹ ਜੀ ਨੇ ਬੇਅੰਤ ਬਖਸ਼ਿਸ਼ਾਂ ਕੀਤੀਆਂ ਅਤੇ ਵਚਨ ਕੀਤਾ, ਤੁਹਾਨੂੰ ਸ਼ਸਤਰ ਚਲਾਉਣ ਦੀ ਲੋੜ ਹੀ ਨਹੀਂ ਹੋਵੇਗੀ, ਤੁਹਾਡਾ ਵਚਨ ਹੀ ਜਿਹੜਾ ਅਮੋਘ ਬਾਣ ਹੋਵੇਗਾ, ਵਚਨ ਹੀ ਜਿਹੜੇ ਸ਼ਸਤਰਾਂ ਦੇ ਵਾਂਗੂ ਚੱਲਣਗੇ, ਜਿਹਦੇ ਬਾਬਤ ਕੋਈ ਵਚਨ ਕਰ ਦਿੱਤਾ ਜਾਂ ਚੰਗਾ ਕਰ ਦਿੱਤਾ ਜਾਂ ਕੋਈ ਕਿਹਦੇ ਲਈ ਅਤੇ ਸਖਤੀ ਦਾ ਵਚਨ ਕੀਤਾ, ਤਤਕਾਲ ਉਹ ਵਚਨ ਪੂਰਾ ਹੋ ਜਾਵੇਗਾ। ਬੇਅੰਤ ਬਖਸ਼ਿਸ਼ਾਂ ਕੀਤੀਆਂ, ਇਸ ਤਰ੍ਹਾਂ ਇਹ ਗੁਰਮੁਖ ਪਿਆਰੇ ਵਾਪਸ ਆਏ ਹਨ। ਇਹ ਵੀ ਸਾਧ ਸੰਗਤ ਜੀ ਦਾਸ ਨੇ ਬੇਨਤੀ ਕੀਤੀ, ਦੇਖੋ ਕਿ ਪਰਿਵਾਰ ਦੇ ਜੀਵ ਜਿਹੜੇ ਹੁੰਦੇ ਕਿੰਨੀ ਉਹਨਾਂ ਦੀ ਭਾਵਨਾ ਹੁੰਦੀ ਹੈ। ਮਹਾਰਾਜ ਜੀ ਨੇ ਥਾਪੜਾ ਦੇ ਕਰਕੇ ਪਰਮ ਸਿੰਘ ਜੀ ਧਰਮ ਸਿੰਘ ਜੀ ਨੂੰ ਭੇਜਣਾ ਕੀਤਾ। ਜਦੋਂ ਇਹ ਆਪਣੇ ਪਰਿਵਾਰਾਂ ਦੇ ਵਿੱਚ ਆਏ ਉਹਨਾਂ ਨੂੰ ਲੱਗਿਆ ਕਿ ਲੱਗਦਾ ਇਹ ਵੀ ਭਗੌੜੇ ਬਣ ਕੇ ਆਏ ਹਨ,
ਉਹਨਾਂ ਪਰਿਵਾਰਾਂ ਨੇ ਉਹਨਾਂ ਨੇ ਕਹਿ ਦਿੱਤਾ ਕਿ ਭਾਈ ਕਿ ਤੁਸੀਂ ਲੱਗਦਾ ਮਹਾਰਾਜ ਜੀ ਤੋਂ ਬੇਮੁਖ ਹੋ ਕਰਕੇ ਆਏ ਹੋ, ਜੇ ਬੇਮੁਖ ਹੋ ਕਰਕੇ ਆਏ ਤੇ ਕਲੰਕ ਸਾਰੀ ਕੁਲ ਨੂੰ ਲੱਗ ਜਾਵੇਗਾ, ਇੱਕ ਦਾ ਕੀਤਾ ਹੋਇਆ ਸਾਰਿਆਂ ਨੂੰ ਭੁਗਤਣਾ ਪਵੇਗਾ, ਇਹ ਕੰਮ ਨਾ ਕਰੋ। ਭਾਈ ਉਹਨਾਂ ਨੂੰ ਆਉਣ ਨਹੀਂ ਦਿੱਤਾ। ਫਿਰ ਕਹਿੰਦੇ ਪਿਆਰਿਓ ਇਹ ਵਾਪਸ ਗੁਰੂ ਮਹਾਰਾਜ ਜੀ ਦੇ ਕੋਲ ਦੁਬਾਰਾ ਗਏ। ਮਹਾਰਾਜ ਜੀ ਨੇ ਫਿਰ ਪਿਆਰਿਓ ਪੱਤਰ ਲਿਖਣਾ ਕੀਤਾ, ਇੱਕ ਪੋਥੀ ਸਾਹਿਬ ਜੋ ਹੈ ਇਹਨਾਂ ਨੂੰ ਅਰਪਣ ਕੀਤੀ ਹੈ। ਕਿਹਾ ਜਾਂਦਾ ਕਿ ਉਹ ਗ੍ਰੰਥ ਜਿਹੜਾ ਪੋਥੀ ਸਾਹਿਬ ਅੱਜ ਵੀ ਅਤੇ ਉਹਨਾਂ ਦੇ ਕੋਲ ਸੁਭਾਏ ਮਾਨ ਹਨ। ਬੇਅੰਤ ਬਖਸ਼ਿਸ਼ਾਂ ਦੇ ਕਰਕੇ ਨਿਵਾਜਨਾ ਕੀਤਾ, ਵਚਨ ਕੀਤਾ ਕਿ ਨਹੀਂ ਜੀ ਇਹ ਭਗੌੜੇ ਨਹੀਂ ਹਨ, ਇਹ ਸਾਡੀ ਆਗਿਆ ਦੇ ਵਿੱਚ ਹੋ ਕਰਕੇ ਆਏ ਹਨ। ਉਹ ਤੋਂ ਬਾਅਦ ਸਤਿਗੁਰੂ ਮਹਾਰਾਜ ਮਧੂ ਸਿੰਘਾਣੇ, ਇਹ ਜਿਹੜਾ ਇਲਾਕਾ ਇੱਥੋਂ ਹੋ ਕਰਕੇ ਪੁਸ਼ਕਰ ਰਾਜ ਜਿਹੜਾ, ਜਿੱਥੇ ਬ੍ਰਹਮਾ ਜੀ ਦਾ ਪੂਰੀ ਦੁਨੀਆ ਦੇ ਵਿੱਚ ਇੱਕੋ ਇੱਕ ਬਹੁਤ ਵੱਡਾ ਮੰਦਿਰ ਹੈ, ਅਤੇ ਉਸ ਥਾਂ 'ਤੇ ਸਤਿਗੁਰੂ ਮਹਾਰਾਜ ਜੀ ਗਏ। ਉੱਥੇ ਜਦੋਂ ਪਹੁੰਚੇ ਅਤੇ ਉੱਥੋਂ ਦਾ ਸਾਧ ਸੰਗਤ ਜੀ ਪੰਡਿਤ ਜਿਹੜਾ ਹੈ, ਮੁੱਖ ਪੁਜਾਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ, ਚੇਤਨ ਪੰਡਿਤ ਚੇਤਨ ਜਿਹੜਾ ਜਿਹਦਾ ਨਾਮ ਹੈ, ਅਤੇ ਉਸ ਚੇਤਨ ਗੁਰਮੁਖ ਨੇ ਉਸ ਪੰਡਿਤ ਜੀ ਨੇ ਪੁਜਾਰੀ ਜੀ ਨੇ ਕੀ ਕੀਤਾ, ਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਤਮਸਤਕ ਹੋਏ, ਮੱਥਾ ਟੇਕਣਾ ਕੀਤਾ। ਮਹਾਰਾਜ ਜੀ ਨੂੰ ਦੱਸਿਆ, ਦੇਖੋ ਸਤਿਗੁਰੂ ਮਹਾਰਾਜ ਆਦਿ ਨਿਰੰਜਨ ਹੈ, ਗੁਰੂ ਨਾਨਕ ਧਾਰਕੈ ਮੂਰਤ ਹੈ ਜਗ ਆਇਓ। ਆਦਿ ਨਿਰੰਜਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਇਸ ਥਾਂ 'ਤੇ ਆਏ, ਇਹਨਾਂ ਇਲਾਕਿਆਂ ਨੂੰ ਤਾਰਨਾ ਕੀਤਾ ਨਾ, ਉਸ ਵੇਲੇ ਇਸ ਤੀਰਥ ਖੇਤਰ ਦੇ ਵਿੱਚ ਆਏ, ਇਹ ਥਾਂ ਦੇ ਉੱਤੇ ਮਹਾਰਾਜ ਜੀ ਨੇ ਡੇਰਾ ਕੀਤਾ, ਇੱਥੇ ਬੈਠ ਕਰਕੇ ਸੰਗਤਾਂ ਨੂੰ ਤਾਰਨਾ ਕੀਤਾ। ਅਤੇ ਉਸ ਵੇਲੇ ਜਿਹੜੇ ਜੋਗੀ ਹਨ, ਉਹ ਜੋਗੀ ਆਏ, ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਗੋਸ਼ਟੀ ਕਰਨੀ ਕੀਤੀ, ਅਤੇ ਸਤਿਗੁਰੂ ਮਹਾਰਾਜ ਜੀ ਨੇ ਉਹਨਾਂ ਨੂੰ ਤਸੱਲੀ ਕਰਾਈ ਹੈ। ਅਤੇ ਉਹਨਾਂ ਨੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਕਹਿਣਾ ਪਿਆ, ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਹਨਾਂ ਨੇ ਆਪ ਕਿਹਾ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ, ਤੁਹਾਡੀ ਕਮਾਈ ਬਹੁਤ ਵੱਡੀ ਹੈ, ਵੱਡਾ ਪੁਰਖ ਪ੍ਰਗਟਿਆ, ਵੱਡੇ ਪੁਰਖ ਰੂਪ ਵਿੱਚ ਆਪ ਜੀ ਪ੍ਰਗਟ ਹੋਏ ਹੋ, ਉਹ ਇਹ ਥਾਂ ਹੈ। ਹੁਣ ਮਹਾਰਾਜ ਜੀ ਨੇ ਉੱਥੇ ਡੇਰਾ ਕੀਤਾ। ਆਓ ਸਾਧ ਸੰਗਤ ਜੀ, ਅਗਲੀ ਕਥਾ ਆਪਾਂ ਸਰਵਣ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਕਰਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾ

0: ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜਦੋਂ ਪੁਸ਼ਕਰ ਰਾਜ ਇਸ ਤੀਰਥ ਖੇਤਰ ਤੇ ਪਹੁੰਚੇ ਤਾਂ ਉਸ ਥਾਂ ਤੇ ਰਹਿਣ ਵਾਲੇ ਬਹੁਤ ਸਾਰੇ ਵਿਪਰ ਪੰਡਿਤ ਆਦਿਕ, ਬ੍ਰਾਹਮਣ ਆਦਿਕ, ਵਿਆਪਾਰੀ ਆਦਿਕ, ਇਹ ਲੋਕ ਜਿਹੜੇ ਹਨ, ਇਹ ਬਹੁਤ ਸਾਰੇ ਲੋਕ
1: ਚਲ ਆਏ ਚੇਤਨ ਦਿਜ ਨਾਲ।
0: ਇਹ ਫਿਰ ਚੇਤਨ ਦਿਜ ਜਿਹੜਾ ਹੈ ਉੱਥੋਂ ਦਾ ਮੁੱਖ ਪੁਜਾਰੀ ਜਿਹੜਾ ਉਹਨਾਂ ਦੇ ਨਾਲ ਹੋ ਕਰਕੇ ਕਹਿਣ ਲੱਗੇ, ਪੁਜਾਰੀ ਜੀ ਚਲੋ ਸਾਡੇ ਨਾਲ। ਇਹ ਕਿਹੜੇ ਮਹਾਂਪੁਰਖ ਆਏ, ਕਿਹੜੇ ਸਤਿਗੁਰੂ ਜੀ ਆਏ? ਉਹਨਾਂ ਨੇ ਕਿਹਾ ਕਿ ਚਲੋ ਮੈਂ ਤੁਹਾਨੂੰ ਇਹਨਾਂ ਦੇ ਦਰਸ਼ਨ ਕਰਾਉਂਦਾ। ਇਹ ਸਾਰਿਆਂ ਨੂੰ ਲੈ ਕਰਕੇ ਪੰਡਿਤ ਚੇਤਨ ਜੀ ਜਿਹੜੇ ਹਨ ਉਹ ਮਹਾਰਾਜ ਜੀ ਦੇ ਕੋਲ ਆਏ।
1: ਘਰ ਘਰ ਨਮੋ ਪ੍ਰਵਾਰਤ ਬੈਸੇ।
0: ਤੇ ਉੱਥੇ ਆ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰ ਕਰਕੇ ਬੈਂਦੇ ਹਨ।
1: ਕੌਣ ਜਾਤ ਪੂਜਤ ਵੇ ਐਸੇ।
0: ਤੇ ਸਤਿਗੁਰੂ ਮਹਾਰਾਜ ਜੀ ਨੂੰ ਤੇ ਸਿੰਘਾਂ ਨੂੰ ਉਹ ਪੁੱਛਦੇ ਹਨ ਕਿ ਭਾਈ ਇਹਨਾਂ ਦੀ ਜਾਤ ਕਿਹੜੀ ਹੈ, ਕਿਹੜੀ ਪਾਂਤ ਦੇ ਹਨ?
1: ਕਿਉਂਕਿ
0: ਇਹ ਜੋ ਪੁੱਛਿਆ ਨਾ ਸਾਧ ਸੰਗਤ ਜੀ, ਇਹਦਾ ਕਾਰਨ ਕੀ ਹੈ? ਕਿਉਂਕਿ ਗੁਰੂ ਕੇ ਸਿੰਘ ਜਿਹੜੇ ਸਾਰੇ ਕੇਸਾਂ ਧਾਰੀ ਹਨ, ਜਟਾ ਜੂਟ ਜਿਹੜਾ ਹੈ ਤਿਆਰ ਪ੍ਰਤਿਆਰ ਹਨ, ਸਿਰ ਦੇ ਕੇਸ ਵੀ ਹਨ, ਦਾੜਾ ਮੁਸ਼ਹਿਰਾ, ਸਾਰੇ ਕੇਸਾਂ ਧਾਰੀ ਹਨ। ਕਈ ਵਾਰੀ ਆਪਾਂ

0: ਤੇ ਉਹਨਾਂ ਨੇ ਵੇਖਿਆ ਕਿ ਸਾਰੇ ਸੰਪੂਰਨ ਗੁਰੂ ਕੇ ਸਿੰਘ ਕੈਸਾ ਧਾਰੀ, ਇਹਨਾਂ ਨੂੰ ਪਤਾ ਨਹੀਂ ਹੈ ਕਿ ਇਹਨਾਂ ਦੀ ਕੀ ਜਾਤ ਪਾਤ ਹੈ, ਤੇ ਪੁੱਛਦੇ ਕਿ ਭਾਈ ਇਹ ਕੌਣ, ਆਪ ਜੀ ਦੀ ਜਾਤ ਕਿਹੜੀ ਹੈ,
1: ਕਿਆ ਇਨਕੀ ਦੇਹੁ ਜਾਤ ਉਚਾਰੀ।
0: ਉਹ ਪੰਡਿਤ ਜੀ ਨੂੰ ਪੁੱਛਦੇ ਕਿ ਪੰਡਿਤ ਜੀ ਇਹ ਕਿਹੜੇ ਮਹਾਂਪੁਰਖ ਆਏ, ਕਿਹੜੀ ਸੰਪਰਦਾਇ, ਇਹਨਾਂ ਦੀ ਜਾਤ ਪਾਤ ਕੀ ਹੈ।
1: ਜਦ ਹੈ ਲਖ ਬੇਸ ਨਵੀਨ,
0: ਕਹਿੰਦੇ ਇਹਨਾਂ ਦਾ ਭੇਸ ਦਾ ਜਿਹੜਾ ਹੈ ਨਵੀਨਤਮ ਭੇਸ ਜਿਹੜਾ ਅਸਾਂ ਨੇ ਵੇਖਣਾ ਕੀਤਾ, ਕੈਸਾ ਧਾਰੀ ਹਨ, ਸ਼ਸਤਰ ਧਾਰੀ ਹਨ, ਰਾਠ ਤਿਆਰ ਪ੍ਰਤਿਆਰ ਹਨ। ਇੱਕ ਪਾਸੇ ਵੇਖਦਿਆਂ ਸਾਧੂ ਦੇ ਪੂਰੇ ਚੱਕਰ ਚਿਹਨ ਨਿਸ਼ਾਨੀਆਂ ਨਜ਼ਰ ਆਉਂਦੀਆਂ, ਦੂਜੇ ਪਾਸੇ ਸ਼ਸਤਰ ਧਾਰੀ ਛਤਰੀ ਪੁਣਾ ਵੀ ਇਹਨਾਂ ਦੇ ਵਿੱਚ ਝਲਕਾਂ ਮਾਰਦਾ। ਇਹ ਹੈ ਤਾਂ ਕੌਣ ਹਨ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਸਾਧੂ ਜਿਹੜੇ ਹੁੰਦੇ ਸੀ ਨਾ ਸੰਤ ਪੁਣਾ ਵਾਲੇ, ਉਹਨਾਂ ਦੀ ਵੱਖਰੀ ਮਰਿਆਦਾ, ਉਹਨਾਂ ਦਾ ਭੇਸ ਵੱਖਰਾ ਹੁੰਦਾ। ਸਿਪਾਹੀ ਜਿਹੜੇ ਹੁੰਦੇ ਸਨ, ਛਤਰੀ ਹੁੰਦੇ ਸਨ, ਉਹ ਸ਼ਸਤਰਧਾਰੀ, ਉਹਨਾਂ ਦਾ ਭੇਖ ਵੱਖਰਾ ਹੁੰਦਾ। ਤੇ ਇਹਨਾਂ ਨੇ ਕਿਹਾ ਪਤਾ ਹੀ ਨਹੀਂ ਲੱਗਦਾ ਕਿ ਇਹ ਸਾਧੂ ਹਨ, ਇਹ ਸੰਤ ਹਨ ਜਾਂ ਇਹ ਸਿਪਾਹੀ ਹਨ, ਆਖਿਰ ਹੈ ਤਾਂ ਕੌਣ ਹਨ।
1: ਹਿੰਦੂ ਤੁਰਕ ਇਮ ਕਿਨ ਹੋਣਾ ਕੀ ਨਾ,
0: ਤੇ ਇਮ ਭਾਵ ਕਿ ਜਾਂ ਇਹ ਹਿੰਦੂਆਂ ਦੇ ਵਿੱਚੋਂ ਆਏ ਜਾਂ ਤੁਰਕਾਂ ਦੇ ਵਿੱਚੋਂ ਆਏ ਹਨ, ਇਹ ਕੌਣ ਹਨ।
1: ਸੁਣ ਕਰ ਗੁਰ ਫੁਰਮਾਵਨ,
0: ਸੁਣ ਕਰਕੇ ਮੇਰੇ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਫੁਰਮਾਉਂਦੇ ਹਨ,
1: ਭਯੋ ਖਾਲਸਾ ਜਗ ਮਹਤੀਆ।
0: ਪਾਤਸ਼ਾਹ ਜੀ ਨੇ ਕਿਹਾ ਕਿ ਭਾਈ ਨਾ ਹਮ ਹਿੰਦੂ ਨਾ ਮੁਸਲਮਾਨ। ਤੁਸੀਂ ਉਹਨਾਂ ਨੇ ਪੁੱਛਿਆ ਇਹ ਹਿੰਦੂਆਂ ਦੇ ਵਿੱਚੋਂ ਮੁਸਲਮਾਨਾਂ ਦੇ ਵਿੱਚੋਂ ਕਿਹੜੀ ਜਾਤੀ ਦੇ ਵਿੱਚੋਂ ਹਨ, ਤੇ ਉਸ ਵੇਲੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਵਚਨ ਕਰਨਾ ਕੀਤਾ ਭਇਓ ਖਾਲਸਾ, ਇਹ ਖਾਲਸਾ ਹੈ, ਤੀਸਰ ਪੰਥ ਚਲਾਇਓ ਵੱਡ ਗੁਣੀ ਗਹੇਰਾ ਜਗ ਮੈਂ ਤੀਆ। ਹਿੰਦੁਸਤਾਨ ਭਾਰਤ ਵਰਸ਼ ਦੇ ਵਿੱਚ ਦੋ ਧਰਮ ਜਿਹੜੇ ਇਹ ਚੱਲਦੇ ਸਨ, ਇੱਕ ਤਾਂ ਪਿਆਰਿਓ ਸਾਨੂੰ ਮੰਨਣਾ ਪਵੇਗਾ ਇਸ ਧਰਤੀ ਦਾ ਸਨਾਤਨੀ ਮਤ ਜਿਹਨੂੰ ਹਿੰਦੂ ਮਤ ਬੋਲਦੇ ਹਨ, ਉਹ ਤੋਂ ਬਾਅਦ ਇਸਲਾਮੀ ਮਤ ਜੋ ਇਹ ਅਰਬ ਤੋਂ ਆਇਆ, ਉਸ ਵੇਲੇ ਤੱਕ ਇਸਲਾਮ ਦੇ ਵੀਆਂ ਉਹਨਾਂ ਦੀਆਂ ਵੀ ਜੜ੍ਹਾਂ ਇਸ ਦੇਸ਼ ਦੇ ਵਿੱਚ ਪਸਰ ਗਈਆਂ ਸਨ, ਲੇਕਿਨ ਸਿੱਖ ਜਿਹੜਾ ਪਿਆਰਿਓ ਹਿੰਦੁਸਤਾਨ, ਮੈਂ ਇਸ ਦੇਸ਼ ਦੀ ਗੱਲ ਕਰ ਰਿਹਾ, ਹਿੰਦੁਸਤਾਨ ਦੇ ਵਿੱਚ ਤੀਜਾ ਵੱਡਾ ਧਰਮ ਹੋ ਕਰਕੇ ਪ੍ਰਗਟ ਹੋਇਆ। ਅੱਜ ਵੀ ਦੇਖੋ ਹਿੰਦੁਸਤਾਨ ਦੀ ਮੈਂ ਜੇ ਗੱਲ ਕਰਦਾ ਹਾਂ ਕਿ ਸਭ ਤੋਂ ਜ਼ਿਆਦਾ ਆਬਾਦੀ ਹਿੰਦੂਆਂ ਦੀ, ਉਹ ਤੋਂ ਬਾਅਦ ਮੁਸਲਮਾਨਾਂ ਦੀ, ਤੀਜੀ ਜੇ ਆਬਾਦੀ ਦੇ ਉਸ ਹਿਸਾਬ ਦੇ ਨਾਲ ਗੱਲ ਕਰੀਏ ਤੇ ਤੀਜਾ ਪੰਥ ਜਿਹੜਾ ਪਿਆਰਿਓ ਇਹ ਸਿੱਖੀਜ਼ਮ ਹੈ, ਇਹ ਜਿਹੜਾ ਖਾਲਸਾ ਪੰਥ ਹੈ। ਮਹਾਰਾਜ ਜੀ ਨੇ ਵਚਨ ਕੀਤਾ ਕਿ ਇਹ ਤੀਸਰ ਪੰਥ ਅਸਾਂ ਨੇ ਚਲਾਉਣਾ।

0: ਮੁਤਾਬਕ ਹੈ, ਨਾ ਹਮ ਹਿੰਦੂ ਨਾ ਮੁਸਲਮਾਨ, ਨਾ ਹਿੰਦੂਆਂ ਦੇ ਵਿੱਚੋਂ ਨਾ ਤੁਰਕਾਂ ਦੇ ਵਿੱਚੋਂ ਹਨ।
1: ਸ੍ਰੀ ਅਕਾਲ ਕੇ ਦਾਸ ਵਿਚਾਰ,
0: ਇਹ ਸਾਨੂੰ ਨਾ ਸ੍ਰੀ ਅਕਾਲ ਪੁਰਖ ਪਰਮਾਤਮਾ ਦੇ ਦਾਸ ਆਪ ਦੀ ਵਿਚਾਰਨਾ ਕਰੋ, ਕਿਉਂਕਿ ਸਾਧ ਸੰਗਤ ਜੀ ਦੇਖੋ ਅੱਜ ਕਈ ਲੋਕ ਇਹ ਕਹਿੰਦੇ ਹਨ ਕਿ ਜੀ ਇਹ ਹਿੰਦੂ ਧਰਮ ਦਾ ਇੱਕ ਅੰਗ ਹੈ। ਕਈ ਲੋਕਾਂ ਦੇ ਮਨ ਦੇ ਵਿੱਚ ਇਹ ਭੁਲੇਖਾ ਇਹ ਪੈ ਜਾਂਦਾ, ਉਹ ਲੋਕ ਇਸ ਤਰ੍ਹਾਂ ਬੋਲਦੇ ਜੀ ਇਹ ਕੇਸਾਧਾਰੀ ਹਿੰਦੂ ਹਨ। ਨਹੀਂ ਸਾਧ ਸੰਗਤ ਜੀ, ਅਤੇ ਗੁਰੂ ਕਾ ਖਾਲਸਾ ਜਿਹੜਾ ਹੈ ਨਾ ਹਿੰਦੂਆਂ ਦੇ ਵਿੱਚੋਂ ਨਾ ਮੁਸਲਮਾਨਾਂ ਵਿੱਚੋਂ, ਕਿਉਂਕਿ ਸਾਡੀ ਜਿਹੜੀ ਜੇ ਮਰਿਆਦਾ ਜੇ ਆਪਾਂ ਵੇਖਦੇ ਹਾਂ, ਹਰ ਇੱਕ ਪੰਥ ਦੇ ਹਰ ਇੱਕ ਧਰਮ ਦਾ ਆਪਣਾ ਆਪਣਾ ਸਿਧਾਂਤ ਹੁੰਦਾ ਹੈ। ਹਰ ਇੱਕ ਧਰਮ ਜਿਹੜਾ ਨਾ ਸਾਧ ਸੰਗਤ ਜੀ, ਉਸ ਧਰਮ ਦੀ ਆਪਣੀ ਫਿਲੋਸਫੀ ਹੁੰਦੀ ਹੈ। ਜੇ ਸਿੱਖ ਪੰਥ ਦੀ ਆਪਾਂ ਗੱਲ ਕਰੀਏ, ਅਣਮਤੀਆਂ ਦੀ ਵੀ ਗੱਲ ਕਰੀਏ, ਜਿਹੜੇ ਕਹਿੰਦੇ ਨਾ ਜੀ ਇਹ ਹਿੰਦੂਆਂ ਦੇ ਵਿੱਚੋਂ, ਤੇ ਯਾਦ ਰੱਖੋ ਪਿਆਰਿਓ, ਹਿੰਦੂਆਂ ਦੇ ਵਿੱਚ ਕੇਸਾਂ ਨੂੰ ਕਟਾਉਣਾ, ਕੇਸਾਂ ਦੀ ਬੇਦਬੀ ਕਰਨੀ, ਇਹ ਉਹਨਾਂ ਦਾ ਧਰਮ ਹੈ। ਕਰਦੇ ਨਾ ਪਿਆਰਿਓ, ਜਦੋਂ ਬੱਚਾ ਜਿਹੜਾ ਹੈ ਕੁਛ ਹੀ ਦਿਨਾਂ ਦਾ ਹੁੰਦਾ ਤੇ ਉਹਦਾ ਮੁੰਡਨ ਉਹ ਕਰਦੇ ਹਨ, ਕੇਸਾਂ ਦੀ ਬੇਦਬੀ ਕਰਦੇ, ਭੱਦਣ ਕਰਦੇ ਹਨ, ਇਹ ਉਹਨਾਂ ਦੇ ਧਰਮ ਦੀ ਮੱਤ ਹੈ। ਲੇਕਿਨ ਪਿਆਰਿਓ, ਸਿੱਖਾਂ ਦੇ ਵਿੱਚ ਕੇਸਾਂ ਦੀ ਬੇਅਦਬੀ ਕਰਾਉਣੀ, ਇਸ ਤੋਂ ਵੱਡਾ ਮਹਾਪਾਪ ਕੋਈ ਵੀ ਨਹੀਂ ਹੈ। ਉਹਨੂੰ ਆਪਾਂ ਪਤਿਤ ਬੋਲਦੇ ਹਾਂ, ਭਾਵ ਕਿ ਉਹ ਪਤਿਤ ਹੋ ਗਿਆ। ਹੁਣ ਉਹਨਾਂ ਦਾ ਇਸ਼ਟ ਦੇਖੋ, ਹਿੰਦੂਆਂ ਦੇ ਇਸ਼ਟ ਜਿਹੜੇ ਹਨ, ਉਹ ਕੋਈ ਬੋਲੇਗਾ ਜੀ ਮੇਰਾ ਇਸ਼ਟ ਵਿਸ਼ਨੂੰ ਹੈ, ਕੋਈ ਬੋਲਦਾ ਜੀ ਸ਼ਿਵ ਮਤ ਦੇ ਸ਼ੈਵ ਮਤ ਦੇ ਹਨ, ਕੋਈ ਕਹਿੰਦਾ ਜੀ ਅਸੀਂ ਸਾਖ ਮਤ ਦੇ ਹਾਂ, ਕੋਈ ਬੋਲਦਾ ਜੀ ਮੈਂ ਇਹ ਮਤ ਦਾ ਮੇਰਾ ਇਹ ਇਸ਼ਟ ਹੈ ਵਿਸ਼ਨੂੰ ਬ੍ਰਹਮਾ ਆਦਿਕ, ਕੋਈ ਗਣਪਤੀ ਨੂੰ ਆਪਣਾ ਇਸ਼ਟ, ਇਹਨੂੰ ਉਹਨੂੰ ਇਸ਼ਟ ਬਣਾਉਂਦੇ ਹਨ। ਲੇਕਿਨ ਜੇ ਪਿਆਰਿਓ ਕਿਸੇ ਸਿੱਖ ਨੂੰ ਪੁੱਛਿਆ ਜਾਵੇ ਸਿੱਖਾਂ ਦਾ ਇਸ਼ਟ ਕੀ ਹੈ, ਸਾਡਾ ਇਸ਼ਟ ਹੈ ਅਕਾਲ ਪੁਰਖ ਪਰਮਾਤਮਾ, ਅਕਾਲ ਪੁਰਖ ਪਰਮਾਤਮਾ ਸਾਡਾ ਇਸ਼ਟ ਹੈ। ਹੁਣ ਇਹਦੇ ਨਾਲ ਵੀ ਪਤਾ ਲੱਗ ਜਾਂਦਾ ਉਹਨਾਂ ਦੇ ਇਸ਼ਟ ਵੱਖਰੇ, ਜਿਨ੍ਹਾਂ ਦਾ ਇਸ਼ਟ ਸਾਂਝਾ ਨਹੀਂ ਹੁੰਦਾ ਪਿਆਰਿਓ, ਉਹ ਸਾਂਝੇ ਕਿਸ ਤਰ੍ਹਾਂ ਹੋ ਸਕਦੇ ਹਨ। ਹੁਣ ਤੀਜੀ ਗੱਲ ਜਿਹੜੀ ਹੈ, ਹੁਣ ਉਹ ਕਹਿੰਦੇ ਕਿ ਭਾਈ ਸਾਡਾ ਗੁਰੂ

0: ਨਾ ਤੂੰ ਉਹ ਮੰਨਦੇ। ਲੇਕਿਨ ਕੋਈ ਸਿੱਖ ਨੂੰ ਪੁੱਛੋ ਭਾਈ ਤੁਸੀਂ ਕਿਹਨੂੰ ਮੰਨਦੇ, ਸਾਡੀ ਜਾਗਤ ਜੋਤ ਜੋ ਹੈ ਜੋ ਮੌਜੂਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ 11 ਪਾਤਸ਼ਾਹੀਆਂ ਇੱਕ ਜੋਤ ਹਨ, 11 ਸਾਡੇ ਸਤਿਗੁਰੂ ਜੀ ਮਹਾਰਾਜ ਹਨ ਤੇ ਨਾਲ ਤੇ ਹੁਣ ਮੌਜੂਦਾ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਬਾਣੀ ਨੂੰ ਗੁਰਤਾ ਗੱਦੀ ਦਾ ਮਹੱਤਮ ਪ੍ਰਾਪਤ ਹੋਇਆ। ਫਿਰ ਪਿਆਰਿਓ ਜਿਸ ਤਰ੍ਹਾਂ ਕਿ ਵਿਆਹ ਸ਼ਾਦੀ ਦੇ ਵਿੱਚ ਜਦੋਂ ਉਹ ਪਰਿਕਰਮਾ ਲਾਵਾਂ ਲੈਂਦੇ ਹਨ, ਉਹ ਅਗਨੀ ਨੂੰ ਪਿਆਰਿਓ ਸਾਕਸ਼ੀ ਮੰਨ ਕਰਕੇ, ਅਗਨੀ ਨੂੰ ਉਹ ਦੇਵਤਾ ਮੰਨ ਕਰਕੇ ਉਹਦੀ ਪ੍ਰਦਖਣਾ ਲੈਂਦੇ। ਲੇਕਿਨ ਸਿੱਖ ਮਤ ਦੇ ਵਿੱਚ ਪਿਆਰਿਓ ਗੁਰੂ ਕਾ ਖਾਲਸਾ ਗੁਰੂ ਕੇ ਸਿੱਖ, ਉਹ ਪਿਆਰਿਓ ਅਗਨੀ ਨੂੰ ਨਹੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਕਿਉਂਕਿ ਸਾਡਾ ਗੁਰੂ ਜਿਹੜਾ ਹੈ, ਸਾਡਾ ਦੈਵ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਗੁਰੂ ਹੈ, ਅਸੀਂ ਉਹਦੀਆਂ ਪ੍ਰਕਰਮਾ ਲੈਂਦੇ ਹਾਂ, ਲਾਵਾਂ ਲੈਂਦੇ ਹਾਂ। ਹੁਣ ਇਹ ਮਰਿਆਦਾ ਦੇਖੋ ਸਾਰੀ ਭਿੰਨ ਹੈ, ਫਿਰ ਕੌਣ ਕਿਸ ਤਰ੍ਹਾਂ, ਕੋਈ ਸ਼ੱਕ ਹੀ ਨਹੀਂ ਰਹਿ ਗਿਆ, ਕੌਣ ਕਿਸ ਤਰ੍ਹਾਂ ਕਹਿ ਸਕਦਾ ਜੀ ਤੁਸੀਂ ਹਿੰਦੂਆਂ ਦੇ ਵਿੱਚੋਂ ਜਾਂ ਮੁਸਲਮਾਨਾਂ ਦੇ ਵਿੱਚੋਂ। ਸਿੱਧੀ ਗੱਲ ਹੈ ਪਿਆਰਿਓ, ਇਹ ਸਾਰੇ ਸੰਸਾਰ ਦੇ ਧਰਮਾਂ ਨੂੰ ਦੇਖੋ, ਸਭ ਤੋਂ ਨਵੇਕਲਾ ਧਰਮ ਜਿਹੜਾ ਹੈ ਉਹ ਖਾਲਸਾ ਪੰਥ, ਉਹ ਸਿੱਖ ਮਤ ਹੈ। ਸਿੱਖਾਂ ਦੇ ਵਿੱਚ ਦੇਖੋ ਹਜ਼ਾਰਾਂ ਦੇ ਵਿੱਚ ਵੀ, ਲੱਖਾਂ ਦੇ ਵਿੱਚ ਵੀ ਕੋਈ ਗੁਰੂ ਕਾ ਖਾਲਸਾ ਬੈਠਿਆ ਹੋਵੇ, ਪਤਾ ਲੱਗ ਜਾਂਦਾ ਜਿਹਨੇ ਕਕਾਰਾਂ ਦੀ ਰਹਿਤ ਰੱਖਣੀ ਕੀਤੀ। ਦੂਰੋਂ ਹੀ ਵੇਖ ਕਰਕੇ ਆਪਾਂ ਕਹਿ ਦਿੰਦੇ ਹਾਂ ਜੀ ਇਹ ਗੁਰੂ ਕਾ ਖਾਲਸਾ ਗੁਰੂ ਕਾ ਸਿੰਘ ਹੈ।
1: ਬੀਜ ਮਾਤਰ ਅਵਰੂਪ ਦਿਖਾਵਾ,
0: ਤੇ ਮਹਾਰਾਜ ਜੀ ਨੇ ਬਚਨ ਕਰਨਾ ਕੀਤਾ ਕਿ ਭਾਈ ਤੇ ਹੁਣੇ ਦੇਖੋ, ਕੁਛ ਹੀ ਸਾਲ ਪਹਿਲਾਂ ਖਾਲਸਾ ਪੰਥ ਜਿਹੜਾ ਪ੍ਰਗਟ ਹੋਇਆ ਹੈ, ਇਹ ਹੁਣ ਬੀਜ ਮਾਤਰ ਹੈ।
1: ਹੱਥ ਤੁਰਕਨ ਠਾਨ ਛਿਤ ਦਾਵਾ,
0: ਤੇ ਹੁਣ ਇਹ ਬੀਜ ਮਾਤਰ ਰਹਿ ਕਰਕੇ ਇਹਨਾਂ ਨੇ ਤੁਰਕਾਂ ਨੂੰ ਨਾਸ਼ ਕਰਨ ਦਾ ਦਾਵਾ ਕਰਨਾ ਕੀਤਾ ਤੇ ਪ੍ਰਿਥਵੀ ਦੇ ਉੱਤੇ ਆਪਣਾ ਦਾਵਾ ਕਰਨਾ ਕੀਤਾ।
1: ਸਭ ਪਰ ਬਲੀ ਵੀਰ ਬਰ ਬੰਕਾ,
0: ਇਹ ਸਾਰਿਆਂ ਦੇ ਉੱਤੇ ਅੱਜ ਜਿਹੜੇ ਇਹ ਹਿੰਦੂ ਤੇ ਨਾਲ ਇਹ ਤੁਰਕਾਨੀ ਰਾਜ ਜਿਹੜਾ ਸਮਾਂ ਅੱਗੇ ਇਹੋ ਜਿਹਾ ਆਵੇਗਾ, ਸਾਰਿਆਂ ਦੇ ਉੱਤੇ ਗੁਰੂ ਕਾ ਖਾਲਸਾ ਭਾਰੀ ਪਊਗਾ।
1: ਆਯੁਧ ਧਾਰੀ ਰਿਪ ਹੈ ਅਤੰਕਾ,
0: ਤੇ ਆਯੁਧ ਧਾਰੀ ਗੁਰੂ ਕਾ ਖਾਲਸਾ ਸ਼ਸਤਰ ਧਾਰੀ ਹੈ, ਸ਼ਸਤਰ ਧਾਰੀ ਤੇ ਨਾਲ ਸ਼ਸਤਰ ਧਾਰੀ ਜੋ ਇਹਨੇ ਸ਼ਸਤਰ ਧਾਰਨ ਕਰਨਾ ਕੀਤਾ, ਇਹਨੂੰ ਵੇਖ ਕਰਕੇ ਵੈਰੀ ਜਿਹੜਾ ਉਹਦੇ ਮਨ ਦੇ ਵਿੱਚ ਆਤੰਕ ਆਉਂਦਾ ਹੈ। ਆਤੰਕ ਦਾ ਮਤਲਬ ਹੁੰਦਾ ਡਰ ਪੈਦਾ ਹੁੰਦਾ। ਹੁਣ ਸਾਧ ਸੰਗਤ ਜੀ ਇੱਕ ਗੱਲ ਯਾਦ ਰੱਖੋ ਕਿ ਜਿਹੜੇ ਅੱਤਵਾਦੀ ਹੁੰਦੇ ਹਨ, ਜਿਨ੍ਹਾਂ ਨੇ ਲੋਕਾਂ ਨੂੰ ਮਾਰ ਦੇਣਾ, ਉਹਨਾਂ ਦੇ ਕੋਲ ਸ਼ਸਤਰ ਹੋਵੇ, ਸ਼ਸਤਰ ਦੇਖੋ ਉਹਨਾਂ ਦੇ ਕੋਲ ਵੀ ਹੁੰਦੇ ਹਨ, ਬੰਦੂਕਾਂ ਰਾਈਫਲਾਂ ਹੁੰਦੀਆਂ, ਉਹਨਾਂ ਦੇ ਕੋਲ ਸ਼ਸਤਰ ਆ ਜਾਵੇ, ਆਮ ਬੰਦਾ ਡਰਦਾ, ਕਿਉਂਕਿ ਬੇਈਮਾਨ ਬੰਦੇ ਹੁੰਦੇ, ਉਹਨਾਂ ਦਾ ਕੀ ਇਤਬਾਰ, ਉਹਨਾਂ ਨੇ ਤੁਹਾਨੂੰ ਮਾਰ ਦੇਣਾ, ਖਤਮ ਕਰ ਦੇਣਾ। ਲੇਕਿਨ ਇੱਕ ਕੋਈ ਫੌਜੀ ਬੰਦਾ ਜਿਹੜਾ ਹੈ, ਕੋਈ ਰੱਖਿਅਕ ਬੰਦਾ ਜਿਹੜਾ, ਉਹਦੇ ਕੋਲ ਜਦੋਂ ਸ਼ਸਤਰ ਹੁੰਦਾ ਤੇ ਉਸ ਵੇਲੇ ਮਨ ਦੇ ਵਿੱਚ ਵਿਸ਼ਵਾਸ ਹੁੰਦਾ ਕਿ ਨਹੀਂ ਭਾਈ, ਇਹ ਸ਼ਸਤਰ ਨਾ ਸਾਨੂੰ ਮਾਰਨ ਦੇ ਲਈ ਨਹੀਂ ਹੈ, ਇਹ ਸਾਡੀ ਹਿਫਾਜ਼ਤ ਦੇ ਲਈ, ਸਾਡੀ ਰੱਖਿਆ ਦੇ ਲਈ ਇਹਨਾਂ ਨੇ ਸ਼ਸਤਰ ਧਾਰਨ ਕਰਨੇ ਕੀਤੇ, ਇਹ ਸ਼ਸਤਰ ਸਾਡੀ ਰਾਖੀ ਦੇ ਲਈ ਹਨ। ਸੋ ਮਹਾਰਾਜ ਨੇ ਬਚਨ ਕੀਤਾ ਕਿ ਗੁਰੂ ਕੇ ਖਾਲਸੇ ਦੇ ਸ਼ਸਤਰ ਨੂੰ ਵੇਖ ਕਰਕੇ ਜਿਹੜੇ ਪ੍ਰੇਮੀ ਬੰਦੇ ਹਨ ਉਹਨਾਂ ਨੂੰ ਹੌਸਲਾ ਬੰਦ ਵੱਜ ਜਾਂਦਾ ਕਿ ਨਹੀਂ ਜੀ, ਇਹ ਗੁਰਮੁਖ ਪਿਆਰੇ ਸਾਡੀ ਰਾਖੀ ਦੇ ਲਈ, ਮਜ਼ਲੂਮਾਂ ਦੀ ਰਾਖੀ ਦੇ ਲਈ, ਗਊ ਗਰੀਬ ਦੀ ਰਾਖੀ ਦੇ ਲਈ ਇਹਨਾਂ ਨੇ ਸ਼ਸਤਰਾਂ ਨੂੰ ਧਾਰਨ ਕਰਨਾ ਕੀਤਾ, ਇਹ ਸਾਡੇ ਰਖਵਾਲੇ ਹਨ। ਦੂਜੇ ਪਾਸੇ ਜਿਹੜੇ ਬੇਈਮਾਨ ਬੰਦੇ ਜਦੋਂ ਖਾਲਸੇ ਨੂੰ ਤੱਕਦੇ, ਉਹਨਾਂ ਦੇ ਮਨ ਵਿੱਚ ਆਤੰਕ ਪੈਂਦਾ ਹੁੰਦਾ, ਉਹਨਾਂ ਨੂੰ ਡਰ ਪੈਂਦਾ ਹੁੰਦਾ ਕਿ ਭਾਈ ਜੇ ਆਪਾਂ ਨੇ ਘਾਟਾ ਵਾਧਾ ਕੀਤਾ ਨਾ, ਇਹਨਾਂ ਨੇ ਉਹੀ ਸ਼ਸਤਰ ਲੈ ਕਰਕੇ ਸਾਡਾ ਸੌਦਾ ਲਾਉਣਾ ਹੈ।
1: ਸੁਣ ਕਰ ਸਰਬ ਲੋਕ ਬਿਸਮਾਏ,
0: ਇਹ ਸੁਣ ਕਰਕੇ ਨਾ ਸਾਰੇ ਲੋਕ ਬਹੁਤ ਜ਼ਿਆਦਾ ਪੁਸ਼ਕਰ ਰਾਜ ਦੇ ਵਿੱਚ ਵਿਸਮਿਤ ਹੋਏ ਹਨ।
1: ਗੁਰ ਸਮਰੱਥ ਇਹ ਨਯੋ ਉਪਾਏ,
0: ਤੇ ਫਿਰ ਉਹ ਸਾਰੇ ਕਹਿੰਦੇ ਕਿ ਜੀ ਇਹ ਸਮਰੱਥ ਸਤਿਗੁਰੂ ਮਹਾਰਾਜ ਜੀ ਹਨ, ਇਹਨਾਂ ਨੇ ਨਵੇਕਲਾ ਪੰਥ ਜਿਹੜਾ ਉਹਨੂੰ ਪ੍ਰਗਟ ਕਰਨਾ ਕੀਤਾ।
1: ਉੱਠੇ ਪ੍ਰਭੂ ਚੇਤਨ ਲੈ ਨਾਲ,
0: ਹੁਣ ਉੱਥੇ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਨੂੰ ਉਸ ਚੇਤਨ ਪੰਡਿਤ ਨੇ ਨਾਲ ਲੈ ਕਰਕੇ
1: ਦੇਖਣ ਲੱਗੇ ਠਵਰ ਵਿਸਾਲ,
0: ਉਹ ਬਹੁਤ ਵੱਡਾ ਜਿਹੜਾ ਤੀਰਥ ਖੇਤਰ, ਜਿਹੜਾ ਬਹੁਤ ਵੱਡਾ ਪਿਆਰੇ ਉਹ ਤੀਰਥ ਖੇਤਰ ਹੈ, ਅੱਜ ਵੀ ਦੇਖੋ ਸਾਲ ਦੇ ਵਿੱਚ ਪਤਾ ਨਹੀਂ ਕਿਹੜੇ ਦਿਨਾਂ ਦੇ ਵਿੱਚ ਉੱਥੇ ਬਹੁਤ ਵੱਡਾ ਮੇਲਾ ਲੱਗਦਾ, ਉਹਨੂੰ ਪੁਸ਼ਕਰ ਦਾ ਮੇਲਾ ਬੋਲਦੇ ਹਨ। ਸੋ ਗੁਰੂ ਮਹਾਰਾਜ ਜੀ ਨੂੰ ਲੈ ਕਰਕੇ ਉਹ ਇਲਾਕੇ ਦਾ ਉਹ ਸੈਰ ਕਰਾ ਰਿਹਾ।
1: ਤੀਰਥ ਪਾਰ ਥਾਨ ਦਿਖਲਾਵਾ,
0: ਹੁਣ ਤੀਰਥ ਦੇ ਪਾਰ ਉਰਾਰ ਜਿਹੜੇ ਅਸਥਾਨ ਉਹ ਸਾਰੇ ਉਹਨੇ ਦਰਸ਼ਨ ਕਰਾਉਣੇ ਕੀਤੇ।
1: ਗੁਹਾ ਜਹ ਨਾਗ ਰਹਾਵਾ,
0: ਉੱਥੇ ਸਾਧ ਸੰਗਤ ਜੀ ਗੁਫਾਵਾਂ ਜਿਹੜੀਆਂ ਜਿਨ੍ਹਾਂ ਦੇ ਵਿੱਚ ਨਾਗ ਲੋਕ, ਇਹਦਾ ਮਤਲਬ ਹੋ ਸਕਦਾ ਕਿ ਕਈ ਥਾਵਾਂ ਤੇ ਸੱਪ ਵੀ ਆਪਾਂ ਕਹਿ ਸਕਦੇ ਹਾਂ, ਨਾ ਨਾਗੇ ਲੋਕ ਜਿਹੜੇ ਹਨ ਜਾਂ ਨਾਗੇ ਸਾਧੂ ਜਿਹੜੇ ਹਨ ਉਹ ਰਿਹਾ ਕਰਦੇ ਹਨ।
1: ਇਤਿਹਾਦਿਕ ਅਵਲੋਕਨ ਕਰੇ,
0: ਇਤਿਹਾਦਿਕ ਸਤਿਗੁਰੂ ਮਹਾਰਾਜ ਜੀ ਨੇ ਜਦੋਂ ਵੇਖਣਾ ਕੀਤਾ, ਦਰਸ਼ਨ ਕੀਤੇ,
1: ਚੇਤਨ ਕਛੂ ਪ੍ਰਸੰਗ ਉਚਰੇ,
0: ਉਸ ਵੇਲੇ ਚੇਤਨ ਜੀ ਨੇ ਨਾ ਪ੍ਰਸੰਗ ਉਚਾਰਨ ਕਰਨਾ ਕੀਤਾ।
1: ਕਮਲਾਸਨ ਮਖ ਕੀ ਨਸ ਇਹਾਂ,
0: ਹੁਣ ਜਿਹੜੇ ਨਾਲ ਗੁਰੂ ਕੇ ਸਿੱਖ ਜਿਹੜੇ ਉਹ ਪੁੱਛਣ ਲੱਗੇ ਕਿ ਪੰਡਿਤ ਜੀ ਪੁਜਾਰੀ ਜੀ, ਆ ਅਸਥਾਨ ਜਿਹੜਾ ਬਹੁਤ ਵੱਡਾ ਅਸਥਾਨ ਹੈ ਭਾਈ, ਇਹ ਅਸਥਾਨ ਦਾ ਇਤਿਹਾਸ ਜਿਹੜਾ ਹੈ ਉਹ ਆਪ ਜੀ ਸਾਨੂੰ ਦੱਸਣਾ ਕਰੋ। ਇੱਕ ਗੱਲ ਸਾਧ ਸੰਗਤ ਜੀ ਯਾਦ ਰੱਖਣੀ ਚਾਹੀਦੀ, ਆਪਾਂ ਜਿੱਥੇ ਵੀ ਜਾਂਦੇ ਹਾਂ, ਜੋ ਮਰਜ਼ੀ ਕੋਈ ਤੀਰਥ ਅਸਥਾਨ ਕੋਈ ਪੁਰਾਤਨ ਅਸਥਾਨ ਹੈ ਨਾ, ਅਤੇ ਉੱਥੇ ਜਾ ਕਰਕੇ ਉਹਨਾਂ ਦਾ ਰਿਸਰਚ ਕਰਨਾ ਚਾਹੀਦਾ, ਉੱਥੋਂ ਦਾ ਇਤਿਹਾਸ ਆਦਿਕ ਪੜ੍ਹਨਾ ਚਾਹੀਦਾ ਹੈ, ਅਤੇ ਸਾਨੂੰ ਪਤਾ ਲੱਗੇਗਾ ਹਾਂ ਭਾਈ ਇਹ ਅਸਥਾਨ ਦੀ ਮਹਾਨਤਾ ਕੀ ਹੈ, ਇੱਥੋਂ ਦਾ ਇਤਿਹਾਸ ਕੀ ਹੈ। ਹੁਣ ਉੱਥੇ ਜਦੋਂ ਸਿੰਘਾਂ ਨੇ ਪੁੱਛਿਆ ਤੇ ਉਹ ਪੰਡਿਤ ਜੀ ਦੱਸਣ ਲੱਗੇ ਉੱਥੋਂ ਦਾ ਇਤਿਹਾਸ।
1: ਅਰੁਣ ਬੇਖ ਰੁਦਰ ਕੋ ਮਹਾ,
0: ਕਹਿਣ ਲੱਗੇ ਕਮਲਾਸਨ, ਕਮਲ ਫੁੱਲ ਦੇ ਉੱਤੇ ਆਸਨ ਲਾਉਣ ਵਾਲੇ ਬ੍ਰਹਮਾ ਜੀ ਨੇ ਇੱਥੇ ਬਹੁਤ ਵੱਡਾ ਯੱਗ ਕਰਨਾ ਕੀਤਾ। ਉਸ ਯੱਗ ਦੇ ਵਿੱਚ ਰੁਦਰ ਜੀ ਜਿਹੜੇ ਸ਼ਿਵ ਜੀ ਭਗਵਾਨ ਜਿਹੜੇ ਹਨ, ਬਹੁਤ ਵੱਡਾ ਦਾਰੁਣ ਵਿਕਰਾਲ ਰੂਪ ਲੈ ਕਰਕੇ ਉਹ ਇੱਥੇ ਆਏ।
1: ਲੇ ਕਪਾਲ ਕੋ ਜਾਚਨ ਆਵਾ,
0: ਤੇ ਉਹਨਾਂ ਨੇ ਕਪਾਲ ਨੂੰ ਲੈ ਕਰਕੇ ਇੱਥੇ ਮੰਗਤੇ ਬਣ ਕੇ ਆਉਣਾ ਕੀਤਾ।
1: ਬਿਨ ਜਾਣੇ ਤੇ ਝਿਰਕ ਹਟਾਵਾ,
0: ਤੇ ਉਹਨਾਂ ਨੂੰ ਫਿਰ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ, ਭਾਵ ਕਿ ਬ੍ਰਹਮਾ ਜੀ ਨੂੰ ਪਤਾ ਨਹੀਂ ਚੱਲਿਆ ਕਿ ਕੌਣ ਹਨ, ਇਹੋ ਜਿਹੇ ਉਹਨਾਂ ਨੇ ਭੇਸ ਵਟਾ ਕੇ ਵਿਕਰਾਲ ਰੂਪ ਧਾਰਨ ਕਰਕੇ ਆਏ। ਤੇ ਆ ਕਰਕੇ ਕਹਿਣ ਲੱਗੇ ਜੀ ਆ ਸਾਨੂੰ ਕੋਈ ਭਿੱਖਿਆ ਤੁਸੀਂ ਦੇਣਾ ਕਰੋ।
1: ਪ੍ਰਥਮ ਅਮੰਗਲ ਵੇਖ ਦਿਖਾਵਾ,
0: ਜਦੋਂ ਉਹਨਾਂ ਨੇ ਬ੍ਰਹਮਾ ਜੀ ਨੇ ਵੇਖਿਆ ਕਿ ਭਾਈ ਇਹਨਾਂ ਨੇ ਭੇਖ ਜਿਹੜਾ ਅਮੰਗਲ ਬੜਾ ਵਿਭਤਸ ਜਿਹੜਾ ਹੈ ਭੇਖ ਧਾਰਨ ਕਰਨਾ ਕੀਤਾ।
1: ਅਖ ਮਹਿ ਨਹਿ ਐਸੇ ਬਨ ਆਵੇ,
0: ਜੇ ਆਪਾਂ ਯੱਗ ਹਵਨ ਆਦਿਕ ਕਰਦੇ ਨਾ, ਧਾਰਮਿਕ ਅਨੁਸ਼ਠਾਨ ਕਰਦੇ ਹਾਂ, ਉਹਦੇ ਵਿੱਚ ਇੱਕ ਮਰਿਆਦਾ ਹੁੰਦੀ ਹੈ, ਇੱਕ ਤਰ੍ਹਾਂ ਦੇ ਵਸਤਰ ਪਾ ਕੇ ਆਉਣੇ ਚਾਹੀਦੇ। ਲੇਕਿਨ ਇਹਨਾਂ ਨੇ ਨਾ ਬੜਾ ਵਿਕਰਾਲ ਵਿਭਸ ਰੂਪ ਗੰਦਾ ਰੂਪ ਇਹਨਾਂ ਨੇ ਧਾਰਨ ਕਰਕੇ ਆਉਣਾ ਕੀਤਾ। ਤੇ ਬ੍ਰਹਮਾ ਜੀ ਨੇ ਕਿਹਾ ਕਿ ਨਹੀਂ ਜੀ, ਇਹਨਾਂ ਨੂੰ ਇੱਥੇ ਆਉਣ ਨਾ ਦਿੱਤਾ ਜਾਵੇ, ਬਾਰ ਬਾਰ ਹੀ ਰੋਕ ਦਿਓ।
1: ਤਬ ਸ਼ਿਵ ਨੇ ਕੀ ਭੁਗਨ ਅਕਪਾਲਾ,
0: ਭਗਨ ਕਪਾਲਾ, ਉਸ ਵੇਲੇ ਕਹਿੰਦੇ ਕਿ ਸ਼ਿਵ ਜੀ ਨੇ ਨਾ ਉਹ ਕਪਾਲ ਜਿਹੜੇ ਹਨ ਉਹਨਾਂ ਦਾ ਭਗਨ ਕਰਨਾ ਕੀਤਾ।
1: ਮਖਤਲ ਮਹਿ ਜਹੇ ਕਹੇ ਜਾਲਾ,
0: ਹੁਣ ਉਹਨਾਂ ਨੇ ਜਦੋਂ ਉਹਦਾ ਭਗਨ ਕੀਤਾ ਨਾ, ਉੱਥੇ ਹਰ ਪਾਸੇ ਪਿਆਰੇ ਉਹ ਕਪਾਲ ਦਾ ਮਤਲਬ ਸਿਰ ਦੀਆਂ ਮੁੰਡਾਂ ਜਿਹੜੀਆਂ ਹੁੰਦੀਆਂ, ਹਰ ਪਾਸੇ ਹਾਡੀਆਂ ਹੀ ਹਾਡੀਆਂ ਵਿਥਰ ਗਈਆਂ।
1: ਪਿਖ ਪ੍ਰਤਾਪ ਬ੍ਰਹਮਾ ਨੇ ਜਾਣਾ,
0: ਉਸ ਵੇਲੇ ਨਾ ਬ੍ਰਹਮਾ ਜੀ ਨੇ ਵੇਖ ਲਿਆ ਕਿ ਕੋਈ ਇਹ ਆਮ ਵਿਅਕਤੀ ਨਹੀਂ ਹੈ, ਕੋਈ ਮਹਾਂਪੁਰਖ ਹਨ ਜੋ ਭੇਸ ਵਟਾ ਕਰਕੇ ਆਏ ਹਨ।
1: ਕਰੀ ਸਤੁਤ ਆਛੀ ਬਿਧਮਾਨਾ,
0: ਤੇ ਕਹਿੰਦੇ ਉਹਨਾਂ ਨੇ ਬ੍ਰਹਮਾ ਜੀ ਨੇ ਉੱਥੇ ਉਹਨਾਂ ਦੀ ਬਹੁਤ ਜ਼ਿਆਦਾ ਉਸਤਤੀ

0: ਐ ਸ਼ਰੋਤਾ ਜਣੋ, ਕਥਾ ਨੂੰ ਸਰਵਣ ਕਰਨ ਵਾਲਿਓ, ਆਪ ਜੀ ਨੂੰ ਇਹਨਾਂ ਤੀਰਥ ਖੇਤਰਾਂ ਦਾ ਇਤਿਹਾਸ ਭਲੀ ਪ੍ਰਕਾਰ ਗਿਆਤ ਹੈ। ਔਰ ਵੀ ਦੂਜੇ ਤੀਜੇ ਸਰੋਤਾਂ ਤੋਂ ਤੁਹਾਨੂੰ ਉਹਨਾਂ ਮੰਦਿਰਾਂ ਦਾ, ਉਹਨਾਂ ਧਾਰਮਿਕ ਅਸਥਾਨਾਂ ਦਾ ਇਤਿਹਾਸ ਪਤਾ ਲੱਗ ਜਾਵੇਗਾ।
1: ਕਥਾ ਗੁਰਨ ਕੀ ਸੁਨਹੁ ਸੋ ਜਾਣਾ।
0: ਇਸ ਕਰਕੇ ਬਸ ਮੈਂ ਇੱਥੇ ਸੰਖੇਪ ਮਾਤਰ ਤੁਹਾਨੂੰ ਇਹ ਉਚਾਰਨ ਕਰ ਰਿਹਾ ਹਾਂ ਕਿ ਸਿੱਖਾਂ ਨੇ ਪੁੱਛਿਆ ਕਿ ਮਹਾਂਪੁਰਖੋ ਪੁਜਾਰੀ ਜੀ, ਪੰਡਿਤ ਜੀ, ਇੱਥੋਂ ਦਾ ਇਤਿਹਾਸ ਦੱਸੋ, ਤੇ ਉਹਨਾਂ ਨੇ ਇਤਿਹਾਸ ਦੱਸ ਦੇਣਾ ਕੀਤਾ। ਹੁਣ ਗੁਰੂ ਸਾਹਿਬ ਜੀ ਦੀ ਕਥਾ ਆਪਾਂ ਆਪਣਾ ਧਿਆਨ ਉਹਦੇ ਵੱਲ ਹੀ ਕੇਂਦਰਿਤ ਰੱਖੀਏ।
1: ਤੇ
0: ਹੁਣ ਥੋੜੀ ਕੋ ਕਥਾ ਜਿਹੜੀ ਹੈ ਪਿਆਰੀ ਉਹ ਰਹਿ ਗਈ ਹੈ। ਹੁਣ ਇਹ ਕਥਾ ਦਾ ਜਿਹੜਾ ਅੰਤਿਮ ਚਰਨ ਸਮਝਿਓ ਆ ਗਿਆ, ਬਹੁਤ ਹੋ ਗਿਆ ਸਾਧ ਸੰਗਤ ਜੀ, ਮੇਰੇ ਹਿਸਾਬ ਨਾਲ ਇੱਕ ਦੋ ਢਾਈ ਮਹੀਨੇ ਦੇ ਵਿੱਚ ਹੀ ਕਥਾ ਦਾ ਭੋਗ ਪੈ ਜਾਣਾ ਹੈ। ਹੁਣ ਮਹਾਰਾਜ ਉੱਥੋਂ ਹਜ਼ੂਰ ਸਾਹਿਬ ਆ ਜਾਣਗੇ ਇੱਥੇ, ਕਿਉਂਕਿ ਹਜ਼ੂਰ ਸਾਹਿਬ ਦਾ ਕੋਈ ਬੜਾ ਇਤਿਹਾਸ ਜਿਹੜਾ ਨਹੀਂ ਹੈ, ਦੋ ਤਿੰਨ ਹੀ ਪ੍ਰਸੰਗਾਂ ਦੇ ਵਿੱਚ ਉਹ ਖਤਮ ਹੋ ਜਾਵੇਗਾ। ਉਹ ਤੋਂ ਬਾਅਦ ਕੁਛ ਬਾਬਾ ਬੰਦਾ ਸਿੰਘ ਬਹਾਦਰ ਆਦਿ ਦੇ ਪ੍ਰਸੰਗ, ਉਹ ਤੋਂ ਬਾਅਦ ਕਥਾ ਦੀ ਸਮਾਪਤੀ ਹੋਣ ਵਾਲੀ ਹੈ।
1: ਵੰਸ਼ਤ ਪ੍ਰਾਪਤ ਪੂਰਨ ਕਰਨਾ।
0: ਫਿਰ ਇਹ ਗੱਲ ਜਿਹੜੀ ਹੈ, ਦੇਖੋ ਕਵੀ ਰਾਜ ਜੀ ਨੇ ਆਪ ਪਿਆਰਿਓ ਇੱਥੇ ਵਰਣਨ ਕਰਨਾ ਕੀਤਾ ਕਿ ਮੇਰੀ ਮਨ ਦੀ ਚਿੱਤ ਦੀ ਵੰਸ਼ਾ ਹੈ, ਕਿਉਂਕਿ ਪਿਆਰਿਓ ਜਦੋਂ ਇਹ ਇਤਿਹਾਸ ਕਵੀ ਰਾਜ ਜੀ ਨੇ ਲਿਖਣਾ ਕੀਤਾ, ਨਾ ਜਦੋਂ ਅੰਤਿਮ ਪੜਾਅ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਹ ਇਤਿਹਾਸ ਆਇਆ ਨਾ, ਤੇ ਕਹਿੰਦੇ ਉਸ ਵੇਲੇ ਕਵੀ ਰਾਜ ਜੀ ਬਹੁਤ ਜ਼ਿਆਦਾ ਬਿਮਾਰ ਆਦਿਕ ਪੈ ਗਏ ਸਨ, ਬਹੁਤ ਕੁਛ ਵਿਪਤਾਵਾਂ ਵੀ ਆ ਗਈਆਂ, ਬੜੇ ਪਰੇਸ਼ਾਨ, ਤੇ ਬਾਰ ਬਾਰ ਉਹਨਾਂ ਨੇ ਅਰਦਾਸਾਂ ਬੇਨਤੀਆਂ ਕਰਾਉਣੀਆਂ ਕੀਤੀਆਂ। ਕਹਿੰਦੇ ਸਤਿਗੁਰੂ ਮਹਾਰਾਜ ਕਿਰਪਾ ਕਰੋ, ਚਲੋ ਜੇ ਮੇਰੀ ਆਵਦ ਮੁੱਕ ਗਈ, ਜੇ ਮੇਰਾ ਸੰਸਾਰ ਦੇ ਵਿੱਚ ਰਹਿਣਾ ਜਿਹੜਾ ਦਾਣਾ ਪਾਣੀ ਮੁੱਕ ਗਿਆ, ਫਿਰ ਵੀ ਮਹਾਰਾਜ ਕਿਰਪਾ ਕਰੋ, ਇਹ ਕੰਮ ਜਿਹੜਾ ਅਧੂਰਾ ਰਹਿ ਜਾਵੇਗਾ, ਤੇ ਉਨੇ ਕੋ ਸਵਾਸ, ਉਹਨਾਂ ਕੋ ਜੀਵਨ ਤਾਂ ਮੈਨੂੰ ਬਖਸ਼ ਦਿਓ, ਜਿਸ ਕਰਕੇ ਇਹ ਕਾਰਜ ਜਿਹੜਾ ਹੈ ਇਤਿਹਾਸ ਦਾ ਮੈਂ ਇਹ ਪੂਰਾ ਕਰਨਾ ਕਰਾਂ। ਕਿਉਂਕਿ ਕਾਰਜ ਪਿਆਰਿਓ, ਕਈ ਕਾਰਜ ਇਹੋ ਜਿਹੇ ਹੁੰਦੇ ਹਨ ਆਪਾਂ ਵੇਖ ਸਕਦੇ ਹਾਂ, ਸਮਝਿਓ ਮੈਨੇ ਕੰਮ ਆਰੰਭ ਕਰਨਾ ਕੀਤਾ, ਮੇਰੇ ਤੋਂ ਨਹੀਂ ਹੋਇਆ, ਕੋਈ ਦੂਜਾ ਤੀਜਾ ਪੂਰਾ ਕਰ ਸਕਦਾ, ਲੇਕਿਨ ਕਈ ਕੰਮ ਇਹੋ ਜਿਹੇ ਹੁੰਦੇ ਪਿਆਰਿਓ, ਉਹ ਕੰਮ ਸਿਰਫ ਮੈਂ ਹੀ ਕਰ ਸਕਦਾ, ਦੂਜਾ ਤੀਜਾ ਨਹੀਂ ਕਰ ਸਕਦਾ। ਇਸ ਤਰ੍ਹਾਂ ਹੀ ਕਵਿਤਾ ਦੇ ਇਹ ਕਾਰਜ ਹਨ। ਇੰਨਾ ਵੱਡਾ ਮਹਾ ਵਿਦਵਾਨ ਪੰਡਿਤ ਕਿੱਥੋਂ ਲੈ ਕੇ ਆਈਏ ਕਵੀ ਰਾਜ ਜੀ ਵਰਗਾ। ਸੋ ਇਸ ਤਰ੍ਹਾਂ ਉਹਨਾਂ ਨੇ ਇੱਕਦਮ, ਇਹਨਾਂ ਨੇ ਬਾਰ ਬਾਰ ਪਿਆਰਿਓ, ਅੱਗੇ ਉਹ ਵੀ ਵਚਨ ਆਵੇਗਾ, ਮਨ ਵਿੱਚ ਬੜਾ ਡਰ ਸੀ ਕਿ ਕਿੱਥੇ ਇਹ ਗ੍ਰੰਥ ਅਧੂਰਾ ਨਾ ਰਹਿ ਜਾਵੇ, ਤੇ ਉਹ ਬਾਰ ਬਾਰ ਬੇਨਤੀਆਂ ਕਰਦੇ। ਤੇ ਯਾਦ ਰੱਖੋ ਪਿਆਰਿਓ, ਜਦੋਂ ਇਹ ਗ੍ਰੰਥ ਦੀ ਸਮਾਪਤੀ ਹੋਈ ਨਾ, ਉਹ ਤੋਂ ਬਾਅਦ ਕੁਛ ਹੀ ਮਹੀਨਿਆਂ ਦੇ ਵਿੱਚ ਦੁਬਾਰਾ ਜਿਹੜਾ ਗ੍ਰੰਥ ਜਿਹੜਾ ਹੈ ਆਪਾਂ ਉਹਨੂੰ, ਉਹਦਾ ਰਿਸਰਚ ਕਰਦੇ ਹਾਂ, ਉਹਨੂੰ ਪ੍ਰੂਫ ਰੀਡਿੰਗ ਜਿਹਨੂੰ ਬੋਲ ਸਕਦੇ ਹਾਂ ਆਪਾਂ, ਉਹਨੂੰ ਫਿਰ ਤੋਂ ਪੜ੍ਹ ਕਰਕੇ, ਕਿਉਂਕਿ ਆਪਾਂ ਵੀ ਕੀ ਕਰਦੇ ਪਿਆਰਿਓ, ਯਾਦ ਰੱਖੋ ਕੋਈ ਲਿਖਣਾ ਹੋਵੇ ਆਪਾਂ ਲਿਖ ਦਿੰਦੇ ਹਾਂ, ਉਹ ਤੋਂ ਬਾਅਦ ਫਿਰ ਆਪਾਂ ਖੁਦ ਉਹਨੂੰ ਪੜ੍ਹਦੇ ਹਾਂ, ਪੜ੍ਹ ਕੇ ਜੀ ਕਿੱਥੇ ਕੋਈ ਤਰੁੱਟੀ ਤਾਂ ਨਾ ਹੋ ਗਈ, ਗਲਤੀ ਤਾਂ ਨਹੀਂ ਹੋ ਗਈ, ਉਹਦੀ ਆਪਾਂ ਜਾਂਚ ਪੜਤਾਲ ਕਰਦੇ ਹਾਂ। ਲੇਕਿਨ ਕਵੀ ਰਾਜ ਜੀ ਨੂੰ ਉਨਾ ਵੀ ਸਮਾਂ ਜਿਹੜਾ ਪ੍ਰਾਪਤ ਨਹੀਂ ਹੋਇਆ, ਸਰੀਰ ਜਿਹੜਾ ਬੜਾ ਬਿਰਧ ਹੋ ਗਿਆ, ਤੇ ਉਹਨਾਂ ਨੂੰ ਪਤਾ ਚੱਲ ਗਿਆ ਕਿ ਅੰਤਿਮ ਸਮਾਂ ਨਜ਼ਦੀਕ ਆ ਗਿਆ। ਇਹ ਗ੍ਰੰਥ ਜਿਹੜਾ ਜਦੋਂ ਤਿਆਰ ਹੋ ਗਿਆ, ਉਸ ਕੁਛ ਹੀ ਦਿਨ ਬਾਅਦ ਇਹਨੂੰ ਅਕਾਲ ਤਖ਼ਤ ਸਾਹਿਬ ਪੰਥ ਦੇ ਸਪੁਰਤ ਕਰਨਾ ਕੀਤਾ, ਉਹ ਤੋਂ ਬਾਅਦ ਕੁਛ ਹੀ ਦਿਨਾਂ ਦੇ ਵਿੱਚ ਕਵੀ ਰਾਜ ਜੀ ਨੇ ਭਾਣਾ ਵਰਤਾ ਦਿੱਤਾ ਹੈ। ਸੋ ਇੱਥੇ ਦੇਖੋ ਉਹਨਾਂ ਦਾ ਅੰਦਰਲੀ ਭਾਵਨਾ, ਅੰਦਰਲਾ ਦਰਦ ਜਿਹੜਾ ਝਲਕ ਕੇ ਆਇਆ, ਕਹਿੰਦੇ ਵੰਸ਼ਤ ਪ੍ਰਾਪਤ ਪੂਰਨ ਕਰੋ, ਕਿ ਮੈਂ ਹੁਣ ਇਹ ਦੂਜੇ ਤੀਜੀ ਕਥਾ ਵਿੱਚ ਚੱਲ ਗਿਆ, ਸਮਾਂ ਲੱਗ ਜਾਊਗਾ, ਇਸ ਕਰਕੇ ਭਾਈ ਉਹਨੂੰ ਆਪਾਂ ਛੱਡ ਦਈਏ, ਮਹਾਰਾਜ ਜੀ ਦੇ ਇਤਿਹਾਸ ਮੁੱਖ ਮੁੱਦੇ ਦੇ ਵਿੱਚ ਆਈਏ, ਕਿਉਂਕਿ ਸਮਾਂ ਮੇਰੇ ਕੋਲ ਜ਼ਿਆਦਾ ਨਹੀਂ ਹੈ।
1: ਕਵ ਸੰਤੋਖ ਸਿੰਘ ਮਨ ਪ੍ਰੀਤ।
0: ਤੇ ਕਵੀ ਰਾਜ, ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਪਿਆਰਿਓ, ਅਧਿਆਇ ਦੇ ਅਖੀਰ ਦੇ ਵਿੱਚ ਬੇਨਤੀ ਕਰਦੇ ਕਿ ਮੇਰੇ ਮਨ ਦੀ ਪ੍ਰੀਤ ਜੋ ਹੈ,
1: ਕੀ ਕਥਾ ਰਚਾਓ ਸ਼ੁਭ,
0: ਮੈਂ ਬਹੁਤ ਪ੍ਰੀਤੀ ਦੇ ਨਾਲ, ਮਨ ਦੀ ਭਾਵਨਾ ਦੇ ਨਾਲ, ਪਿਆਰ ਦੇ ਵਿੱਚ ਭਿੱਜ ਕਰਕੇ ਗੁਰੂ ਮਹਾਰਾਜ ਜੀ ਦੀ ਮੈਂ ਕਥਾ ਜੋ ਹੈ ਇਹ ਲਿਖਣਾ ਕਰਾਂ, ਉਚਾਰਨ ਕਰਨਾ ਕਰਾਂ।
1: ਕਰਿਓ ਮਨੋਰਥ ਪੂਰਨ
0: ਮੋਰਾ। ਬਾਰ ਬਾਰ ਅਰਦਾਸਾਂ, ਦੇਖੋ ਹੁਣ ਵੀ ਅਰਦਾਸ ਕਰਦੇ ਕਿ ਸਤਿਗੁਰੂ ਮਹਾਰਾਜ ਮੇਰਾ ਇਹ ਮਨੋਰਥ ਹੈ, ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਕਿ ਮੇਰੀ ਇਹ ਆਸਾ ਮਨਸਾ ਕੀ ਹੈ ਕਿ ਇਹ ਗ੍ਰੰਥ ਜਿਹੜਾ ਅਧੂਰਾ ਨਾ ਰਹਿ ਜਾਵੇ। ਭਾਣਾ ਵਰਤ ਗਿਆ, ਚਲਾਉਣਾ ਕਰ ਗਿਆ, ਨਹੀਂ ਪੂਰਾ ਹੋ ਸਕਦਾ, ਜੇ ਮੇਰੀ ਔਧ ਵੀ ਮੁੱਕ ਗਈ ਤਾਂ ਵੀ ਸਤਿਗੁਰੂ ਮਹਾਰਾਜ ਕੋਈ ਸਮਾਂ ਮੈਨੂੰ ਦੇ ਦਿਓ, ਜਦੋਂ ਕਾਰਜ ਪੂਰਾ ਹੋ ਗਿਆ ਉਹ ਤੋਂ ਬਾਅਦ ਇਹ ਮੇਰਾ ਤਨ ਮੇਰਾ ਜੇ ਚੱਲ ਜਾਵੇ ਤਾਂ ਮੈਨੂੰ ਕੋਈ ਗਮ ਨਹੀਂ ਹੈ, ਲੇਕਿਨ ਕੰਮ ਅਧੂਰਾ ਨਹੀਂ ਰਹਿਣਾ ਚਾਹੀਦਾ। ਇਸ ਕਰਕੇ ਵਾਰ ਵਾਰ ਬੇਨਤੀਆਂ ਕਰਦੇ ਕਿ ਕਿਰਪਾ ਕਰੋ ਸਤਿਗੁਰੂ ਮਹਾਰਾਜ, ਇਹ ਕੰਮ ਅਧੂਰਾ ਨਾ ਰਹਿ ਜਾਵੇ। ਇਹ ਗ੍ਰੰਥ ਜਿਹੜਾ

0: ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨਿਤ ਪਿਆਰਿਓ ਪੈਂਡੇ ਦਰ ਪੈਂਡਾ ਮੰਜ਼ਲ ਦਰ ਮੰਜ਼ਲ ਜਿਹੜਾ ਪਾਤਸ਼ਾਹ ਜੀ ਤੈਅ ਕਰਕੇ ਅੱਗੇ ਰਾਜਪੁਤਾਨਾ ਇੱਥੋਂ ਹੋ ਕਰਕੇ ਮਹਾਰਾਜ ਜੀ ਦਾ ਲਕਸ਼ ਹੈ ਕਿ ਭਾਈ ਆਪਾਂ ਦੱਖਣ ਦੇ ਵੱਲ ਜਾਣਾ ਹੈ।
1: ਮਾਰ ਵਾਰ ਕੇ ਦੇਸ਼ ਮਹੇ ਪਹੁੰਚ ਗਰੀਬ ਨਿਵਾਜ,
0: ਗਰੀਬ ਨਿਵਾਜ ਗਰੀਬਾਂ ਨੂੰ ਨਿਵਾਜਣ ਵਾਲੇ ਸਤਿਗੁਰੂ ਮਹਾਰਾਜ। ਮਾਰਵਾੜ ਦਾ ਇਹ ਇਲਾਕਾ, ਮਾਰਵਾੜ ਦਾ ਮਤਲਬ ਇਸ ਤੋਂ ਪਹਿਲਾਂ ਵੀ ਬੇਨਤੀ ਕੀਤੀ, ਮਰੂ ਅਸਥਾਨ ਜਿਹਨੂੰ ਅੱਜ ਆਪਾਂ ਰਾਜਸਥਾਨ ਬੋਲਦੇ ਹਾਂ, ਰਾਜਸਥਾਨ ਨੂੰ ਸਾਧ ਸੰਗਤ ਜੀ ਪੁਰਾਤਨ ਦਸਤਾਵੇਜ਼ਾਂ ਦੇ ਵਿੱਚ ਇਹਨੂੰ ਮਾਰਵਾੜ ਹੀ ਕਿਹਾ ਜਾਂਦਾ ਸੀ। ਮਾਰਵਾੜ ਦਾ ਇਲਾਕਾ, ਇੱਥੋਂ ਦੇ ਜਿਹੜੇ ਲੋਕਾਂ ਨੂੰ ਮਾਰਵਾੜੀ ਲੋਕ ਬੋਲਦੇ ਹਨ। ਸੋ ਖੈਰ ਗੁਰੂ ਮਹਾਰਾਜ ਮਾਰਵਾੜ ਦੇ ਦੇਸ਼ ਦਾ ਰਟਨ ਕਰ ਰਹੇ ਹਨ।
1: ਚੌਪਈ ਪੁਰ ਨਾਰਾਇਣ ਪਹੁੰਚੇ ਜਾਏ,
0: ਤੇ ਪੁਰ ਨਾਰਾਇਣਾ, ਨਾਰਾਇਣਾ ਇੱਕ ਸਾਧ ਸੰਗਤ ਜੀ ਨਗਰ, ਜਿਹੜਾ ਉਸ ਨਗਰ ਦੇ ਵਿੱਚ ਪਾਤਸ਼ਾਹ ਜੀ ਪਹੁੰਚੇ ਹਨ।
1: ਜਹ ਦਾਦੂ ਦੁਆਰਾ ਕਹਿਲਾ,
0: ਹੁਣ ਇੱਥੇ ਸਾਧ ਸੰਗਤ ਜੀ ਕੇ ਬਹੁਤ ਵੱਡੇ ਮਹਾਂਪੁਰ

0: ਬਣੀਆਂ ਹੋਈਆਂ ਹਨ। ਰਾਜਸਥਾਨ ਉਸ ਇਲਾਕੇ ਦੇ ਵਿੱਚ ਇਹਨਾਂ ਦੀ ਬਹੁਤ ਜ਼ਿਆਦਾ ਮਾਨਤਾ ਹੈ। ਇਹ ਮਹਾਂਪੁਰਖ ਦਾਦੂ ਜੀ ਜਿਹੜੇ ਹਨ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸਮਕਾਲੀ ਹੋਏ ਹਨ। ਸੋ ਬਹੁਤ ਚੜ੍ਹਦੀ ਕਲਾ ਵਾਲੇ ਮਹਾਂਪੁਰਖ, ਬ੍ਰਹਮ ਗਿਆਨੀ ਮਹਾਂਪੁਰਖ ਹੋਏ ਹਨ ਦਾਦੂ ਜੀ। ਇਹਨਾਂ ਦੀ ਬਾਣੀ ਵੀ ਅੱਜ ਵੀ ਪਿਆਰਿਓ, ਇਹਨਾਂ ਦੀ ਬਾਣੀ ਉਹਦੇ ਦੋਹੇ ਗਾਏ ਜਾਂਦੇ ਹਨ, ਉਹਨਾਂ ਦੀਆਂ ਵਿਚਾਰਾਂ ਹੁੰਦੀਆਂ, ਇਹਨਾਂ ਦੇ ਬਾਣੀ ਦੇ ਗ੍ਰੰਥ ਬਣੇ ਹੋਏ ਹਨ।
1: ਅਵਲੋਕਤ ਡੇਰਾ ਪ੍ਰਭ ਧਾਲਾ।
0: ਸਤਿਗੁਰੂ ਮਹਾਰਾਜ ਜੀ ਨਰਾਇਣੇ ਆਏ, ਪਿੰਡ ਦਾ ਨਗਰ ਦਾ ਨਾਮ ਨਰਾਇਣਾ ਹੈ ਤੇ ਉੱਥੇ ਸਾਧ ਸੰਗਤ ਜੀ ਜੋ ਉਹਨਾਂ ਦਾ ਅਸਥਾਨ ਮੱਠ ਜਿਹੜਾ ਬਣਿਆ ਹੋਇਆ ਉਹਨੂੰ

0: ਦੇ ਬਾਰ ਵਾਰ ਖੁੱਲ੍ਹਾ ਬਾਗ ਬਗੀਚਾ ਰਮਣੀਕ ਅਸਥਾਨ ਖੁੱਲ੍ਹਾ ਪਾਣੀ ਦਾ ਜਿੱਥੇ ਪ੍ਰਬੰਧ ਹੈ। ਜਦੋਂ ਖਾਲਸੇ ਨੇ ਉਤਾਰਾ ਕਰਨਾ ਕੀਤਾ ਬਹੁਤ ਜ਼ਿਆਦਾ ਭੀੜ ਜਿਹੜੀ ਸਿੰਘਾਂ ਦੀ ਹੋ ਗਈ ਹੈ।
1: ਹਯਨ ਹੀ ਰੇਖਾ ਹੋਤ ਬਿਸਾਲਾ,
0: ਉੱਥੇ ਸਿੰਘਾਂ ਨੇ ਵੇਖਿਆ ਕਿ ਭਾਈ ਹਰਾ ਘਾਹ ਪੱਠਾ ਬਹੁਤ ਇੱਥੇ ਖੁੱਲ੍ਹੀ ਤੌਰ ਦੇ ਉੱਤੇ ਹੈ। ਸਿੰਘਾਂ ਨੇ ਵੀ ਫਿਰ ਰਾਜ ਰਾਜ ਕੇ ਆਪਣੇ ਪਸ਼ੂਆਂ ਨੂੰ ਪਿਆਰਿਓ ਖੁੱਲ੍ਹਾ ਚਾਰਾ ਪੱਠਾ ਪਾਉਣਾ ਕੀਤਾ।
1: ਗੱਡੇ ਮੇਖਨ ਸ਼ਬਦ ਉਠਾਲਾ,
0: ਫਿਰ ਉੱਥੇ ਮੇਖਾਂ ਗੱਡਣੀਆਂ ਕੀਤੀਆਂ, ਭਾਵ ਕਿ ਜਦੋਂ ਟੈਂਟ ਲਾਉਂਦੇ ਨਾ ਪਿਆਰਿਓ ਤੰਬੂ ਗੱਡਿਆ ਜਾਂਦਾ ਤੇ ਲੋਹੇ ਦੀਆਂ ਮੇਖਾਂ ਹੁੰਦੀਆਂ, ਉਹ ਸੂਏ ਵੱਡੇ ਹੁੰਦੇ ਹਨ, ਉਹਦੇ ਵਿੱਚ ਰੱਸਾ ਬੰਨ ਕਰਕੇ ਧਰਤੀ ਦੇ ਵਿੱਚ ਗੱਡਿਆ ਜਾਂਦਾ ਤਾਂ ਜਾ ਕਰਕੇ ਆ ਟੈਂਟ ਜਿਹੜੇ ਜਿਹਨੂੰ ਤੰਬੂ ਆਪਾਂ ਬੋਲਦੇ ਹਾਂ ਉਹ ਟਿਕਦੇ ਹਨ। ਜਦੋਂ ਮੇਖਾਂ ਲਾਉਣ ਲੱਗੇ ਬੜੀ ਆਵਾਜ਼ ਆਈ ਹੈ,
1: ਹੁਣ
0: ਇੱਥੇ ਸਾਧ ਸੰਗਤ ਜੀ ਖਾਲਸੇ ਨੇ ਜਦੋਂ ਡੇਰਾ ਕਰਨਾ ਕੀਤਾ ਬੜਾ ਸ਼ੋਰ ਜਿਹਾ ਹੋ ਗਿਆ। ਦਾਦੂ ਦੁਆਰੇ ਉੱਥੋਂ ਦੇ ਮਹੰਤ, ਉੱਥੋਂ ਦੇ ਜਿਹੜੇ ਮਹਾਂਪੁਰਖ ਸਾਧੂ ਸੰਤ ਰਹਿਣ ਵਾਲੇ, ਉਹਨਾਂ ਦੇ ਮਨ ਵਿੱਚ ਕੁਤੂਹਲ ਹੋਇਆ ਕਿ ਭਾਈ ਕੌਣ ਆਏ, ਕਿਹੜੇ ਮਹਾਂਪੁਰਖ, ਕਿਹੜੀਆਂ ਇਹ ਸੰਗਤਾਂ, ਕਿਹੜੇ ਇਹ ਰਾਜੇ ਮਹਾਰਾਜੇ ਆਏ ਹਨ।
1: ਕੋ ਤ੍ਰਿਣ ਈਂਧਨ ਲੈਣ ਪਧਾਰਾ,
0: ਤੇ ਕਈ ਗੁਰੂ ਕਹਿ ਸਿੱਖ ਤੁਰੰਤ ਪਿਆਰਿਓ ਕੋਈ ਲੱਕੜਾਂ ਦਾ ਪ੍ਰਬੰਧ ਕਰਨ ਦੇ ਲਈ, ਬਲਤਨ ਜਿਹੜਾ ਹੈ ਲੰਗਰ ਦਾ ਲੰਗਰ ਬਣਾਉਣਾ ਇਹ ਕਰਨਾ ਕੋਈ ਉਹਦੇ ਲਈ ਚੱਲ ਗਿਆ, ਕੋਈ ਨਾ ਘੋੜਿਆਂ ਦੇ ਲਈ, ਪਸ਼ੂਆਂ ਦੇ ਲਈ ਦਾਣੇ ਪੱਠੇ ਦੇ ਲਈ ਚੱਲ ਗਿਆ।
1: ਤਹਾਂ ਜੈਤ ਸਾਹਿਬ ਮਹੰਤ,
0: ਉੱਥੇ ਸਾਧ ਸੰਗਤ ਜੀ ਜੈਤ ਰਾਮ ਜੀ ਮਹੰਤ ਜੈ ਕਿੱਥੇ ਤਹਾਂ ਜੈਤ ਸਾਹਿਬ, ਭਾਵ ਕਿ ਜੈਤ ਰਾਮ ਜੀ ਜਿਹੜੇ ਉੱਥੋਂ ਦੇ ਸ਼੍ਰੀ ਮਹੰਤ ਸਨ, ਉਸ ਡੇਰੇ ਦੇ ਮੁਖੀਏ ਸਨ।
1: ਸ਼ਾਂਤ ਰੂਪ ਸ਼ੁਭ ਅਜਮਤਵੰਤ,
0: ਤੇ ਉਹ ਸ਼ਾਂਤ ਰੂਪ ਉਹਨਾਂ ਨੇ ਧਾਰਨ ਕਰਨਾ ਕੀਤਾ। ਬੜੀ ਕਿਰਪਾ ਹੈ ਮਹੰਤ ਜੈਤ ਰਾਮ ਜੀ ਦੇ ਉੱਤੇ, ਬਹੁਤ ਅਜ਼ਮਤਵਾਨ, ਬਹੁਤ ਸ਼ਕਤੀਆਂ ਦੇ ਨਾਲ ਪਰਿਪੂਰਨ ਹਨ।
1: ਸਾਧ ਸੈਂਕੜੇ ਦਾਦੂ ਮਗ,
0: ਤੇ ਸੈਂਕੜੇ ਜਿਹੜੇ ਗੁਰਮੁਖ ਪਿਆਰੇ ਸਾਧੂ ਸੰਤ ਜਿਹੜੇ ਹਨ ਜੋ ਦਾਦੂ ਮਤ ਦੇ ਵਿੱਚ ਚੱਲਣ ਵਾਲੇ
1: ਰਹੇ ਪ੍ਰਲੋਕ ਸਾਧਨੇ ਲੱਗ,
0: ਜਿਹੜੇ ਪਿਆਰੇ ਉਹ ਪ੍ਰਲੋਕ ਨੂੰ ਸਾਧਣ ਦੇ ਲਈ ਉਸ ਡੇਰੇ ਦੇ ਵਿੱਚ ਰਹਿ ਕਰਕੇ ਭਜਨ ਮੰਦਗੀ ਕਰਿਆ ਕਰਦੇ। ਬਹੁਤ ਵੱਡੀ ਗਿਣਤੀ ਦੇ ਵਿੱਚ ਸਾਧੂ ਸੰਤਾਂ ਦਾ ਉੱਥੇ ਜਮਾਤ ਉੱਥੇ ਟੋਲਾ ਰਿਹਾ ਕਰਦਾ।
1: ਕਰਨ ਇਸ਼ਨਾਨ ਬ੍ਰਿਤੀ ਕੋ ਰੋਕਣ,
0: ਤੇ ਇਹ ਪਿਆਰਿਓ ਇਸ਼ਨਾਨ ਆਦਿ ਕਰਕੇ ਨਾ ਆਪਣੇ ਮਨ ਦੀ ਬਿਰਤੀ ਨੂੰ ਰੋਕਣ ਦੇ ਲਈ
1: ਇੱਕ ਰੂਪ ਸਭ ਲੋਕ ਬਿਲੋਚਨ,
0: ਹਰ ਪਾਸੇ ਨਾ ਪਰਮਾਤਮਾ ਦੇ ਦਰਸ਼ਨ ਕਰਨ ਦੇ ਲਈ ਇਹ ਧਿਆਨ ਸਾਧਨਾ ਆਦਿ ਕਰਦੇ ਹਨ।
1: ਦਇਆ ਛਿਮਾ ਧੀਰਜ ਸੰਤੋਖ,
0: ਸਾਰੇ ਸਾਧੂ ਸੰਤ ਦਇਆ ਛਿਮਾ ਧੀਰਜ ਸੰਤੋਖ ਆਦਿਕ ਇਹਨਾਂ ਸ਼ੁਭ ਗੁਣਾਂ ਨੂੰ ਧਾਰਨ ਕਰਨਾ ਕੀਤਾ।
1: ਨਿਰਹੰਕਾਰ ਅਕਾਮ ਅਰੂਪ,
0: ਨਿਰਅਹੰਕਾਰੀ ਹਨ, ਅਕਾਮ ਮਨ ਦੇ ਵਿੱਚ ਕੋਈ ਕਾਮ ਦੀ ਭਾਵਨਾ ਨਹੀਂ ਹੈ, ਇਹਨਾਂ ਨੂੰ ਰੋਕ ਕੇ ਰੱਖਣਾ ਕੀਤਾ।
1: ਦਾਦੂ ਸੁੰਦਰ ਗਿਰਾ ਬਣਾਈ,
0: ਬਾਬਾ ਦਾਦੂ ਜੀ ਜਿਹੜੇ ਹਨ ਇਹਨਾਂ ਨੇ ਸੋਹਣੀ ਗਿਰਾ ਸੋਹਣੇ ਸ਼ਬਦਾਂ ਨੂੰ ਬਣਾਉਣਾ ਕੀਤਾ।
1: ਬੈਠੇ ਪਠਕ ਕਿਤਕ ਮਨ ਲਾਈ,
0: ਤੇ ਕਈ ਜਿਹੜੇ ਹਨ ਜਿਸ ਤਰ੍ਹਾਂ ਆਪਾਂ ਪਿਆਰਿਓ ਗੁਰਬਾਣੀ ਦਾ ਪਠਨ ਪਾਠਨ ਕਰਦੇ ਹਾਂ, ਗੁਰਬਾਣੀ ਦਾ ਕੀਰਤਨ ਹੁੰਦਾ, ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ, ਇਸ ਤਰ੍ਹਾਂ ਹੀ ਪਿਆਰਿਓ ਉੱਥੇ ਨਰਾਇਣੇ ਦਾਦੂ ਦੁਆਰੇ ਦੇ ਵਿੱਚ ਦਾਦੂ ਜੀ ਦੀ ਬਾਣੀ ਜਿਹੜੀ ਹੈ, ਕੋਈ ਉਹ ਬਾਣੀ ਨੂੰ ਪੜ੍ਹ ਰਿਹਾ, ਕੋਈ ਬਾਣੀ ਨੂੰ ਗੀਤ ਰੂਪ ਦੇ ਵਿੱਚ ਗਾ ਰਿਹਾ, ਕੋਈ ਵਿਦਵਾਨ ਉਸ ਬਾਣੀ ਦੇ ਵਿਚਾਰ ਕਥਾ ਆਦਿਕ ਕਰ ਰਿਹਾ ਹੈ।
1: ਗੁਰ ਦਲ ਕੋ ਨਰ ਕੋ ਚਲ ਗਏ,
0: ਹੁਣ ਸਤਿਗੁਰੂ ਮਹਾਰਾਜ ਜੀ ਦੇ ਦਲ ਦੇ ਵਿੱਚੋਂ ਕੋਈ ਗੁਰੂ ਕਾ ਸਿੰਘ ਪਿਆਰਿਓ ਉੱਥੇ ਦਾਦੂ ਦੁਆਰੇ ਗਿਆ।
1: ਕਿਸੇ ਮਹੰਤ ਬੂਝਤ ਭਯੋ,
0: ਤੇ ਸ੍ਰੀ ਮਹੰਤ ਜੀ ਜਿਹੜੇ ਉੱਥੋਂ ਦੇ ਸਾਧ ਸੰਗਤ ਜੀ ਮਹੰਤ ਜਿਹੜੇ ਹਨ ਜੈਤ ਰਾਮ ਜੀ, ਉਹਨਾਂ ਨੇ ਪੁੱਛਣਾ ਕੀਤਾ
1: ਉਤਰਿਓ ਕਿਤ ਤੇ ਚਲ,
0: ਉਹ ਸਿੰਘ ਨੂੰ ਵੇਖ ਕਰਕੇ ਜੈਤ ਰਾਮ ਜੀ ਪੁੱਛਣ ਲੱਗੇ ਕਿ ਭਾਈ ਤੁਸੀਂ ਕੌਣ ਹੋ, ਕਿੱਥੇ

0: ਸੁਣਾ ਉਹ ਸਾਰਾ ਪ੍ਰਸੰਗ ਸੁਣ ਕਰਕੇ
1: ਸਤਿਗੁਰ ਗੋਬਿੰਦ ਸਿੰਘ
0: ਉਹ ਸਿੰਘ ਨੇ ਬਚਨ ਕਰਨਾ ਕੀਤਾ ਕਹਿਣ ਲੱਗਾ ਮਹੰਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋ ਮੌਜੂਦਾ ਸਿੱਖਾਂ ਦੇ ਸਤਿਗੁਰੂ ਜੀ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ ਹਨ
1: ਆਨੰਦ ਜਿਨ ਕੀ ਰਾਜਧਾਨੀ
0: ਜਿਨ੍ਹਾਂ ਨੇ ਅਨੰਦਪੁਰ ਸਾਹਿਬ ਜੀ ਨੂੰ ਆਪਣੀ ਰਾਜਧਾਨੀ ਬਣਾਉਣਾ ਕੀਤਾ
1: ਤੁਰਕ ਸੋ ਬੈਰ ਮਹਾਨ
0: ਹੁਣ ਤੁਰਕਾਂ ਦੇ ਨਾਲ ਜਦੋਂ ਉੱਥੇ ਮਹਾਰਾਜ ਜੀ ਬੇਬਾਕੀ ਦੇ ਨਾਲ ਖੁਦ ਮੁਖਤਿਆਰੀ ਦੇ ਵਿੱਚ ਰਹਿੰਦੇ ਤੁਰਕਾਂ ਨੂੰ ਆਗ ਲੱਗ ਗਈ ਤੁਰਕਾਂ ਨੇ ਬੜੇ ਹਮਲੇ ਕਰਨੇ ਕੀਤੇ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੁਰਕਾਂ ਦੀਆਂ ਜੜ੍ਹਾਂ ਪੁੱਟਣੀਆਂ

0: ਕੀਤੀਆਂ, ਤੁਰਕਾਂ ਦਾ ਸੰਹਾਰ ਕਰਨਾ ਕੀਤਾ,
1: ਕਈ ਲੱਖ ਜੋਧਾ ਜਨਖਾ
0: ਕਈ ਵਾਰੀ ਨਾ ਲੱਖਾਂ ਦੀ ਤਦਾਦ ਦੇ ਵਿੱਚ ਫੌਜਾਂ ਚੜ ਕੇ ਆਈਆਂ, ਜਿਹੜਾ ਵੀ ਚੜ ਕੇ ਆਇਆ ਨਾ ਉਹਨੂੰ ਝਾੜ ਕਰਕੇ ਭੇਜਣਾ ਕੀਤਾ। ਇਹ ਉਹ ਮਹਾਬਲੀ ਯੋਧੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਨ, ਜਿਨ੍ਹਾਂ ਨੇ ਤੁਰਕਾਂ ਦੇ ਦੰਦ ਖੱਟੇ ਕਰਨੇ ਕੀਤੇ।
1: ਬਹੁ ਵਾਰੀ ਸੰਗਰਾਮ ਮਚਾਇਆ,
0: ਇੱਕ ਦੋ ਵਾਰੀ ਨਹੀਂ ਬਹੁਤ ਵਾਰੀ ਤੁਰਕਾਂ ਦੇ ਨਾਲ ਸੰਗਰਾਮ ਹੋਇਆ ਹੈ।
1: ਪ੍ਰਥਮ ਅਨੰਦਪੁਰੇ ਰਣ ਭਏ,
0: ਪਹਿਲੇ ਅਨੰਦਪੁਰ ਸਾਹਿਬ ਦੇ ਵਿੱਚ ਕਈ ਵਾਰੀ ਰਣ ਹੋਇਆ,
1: ਚਮਕੌਰ ਤੁਰਕ ਬਹੁ
0: ਛਾਏ। ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਦਾ ਬਹੁਤ ਵੱਡਾ ਜਿਹੜਾ ਮੁਕਾਬਲਾ ਤੁਰਕਾਂ ਦੇ ਨਾਲ ਚਮਕੌਰ ਦੇ ਖੇਤਰ ਦੇ ਵਿੱਚ ਹੋਇਆ,
1: ਜੰਗ ਮੁਕਤਸਰ।
0: ਇਹ ਵੱਡੀਆਂ ਜੰਗਾਂ ਜਿਹੜੀਆਂ ਹਨ ਮੁਕਤਸਰ ਦੇ ਖੇਤਰ ਦੇ ਵਿੱਚ, ਤੀਜਾ ਬਹੁਤ ਵੱਡਾ ਤੁਰਕਾਂ ਦੇ ਨਾਲ ਜੰਗ ਹੋਇਆ।
1: ਸੋ ਗੁਰ ਅਬ ਆਵਨ ਇਤ
0: ਕਹਿਓ, ਤੁਸੀਂ ਤਾਂ ਸੁਣਿਆ ਹੀ ਹੋਵੇਗਾ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਚੱਲਦੀ ਸਿੱਖਾਂ ਦੇ ਮੌਜੂਦਾ ਸਤਿਗੁਰੂ, ਉਹ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਰਕਾਂ ਦਾ ਖਾਤਮਾ ਕਰਨ ਵਾਲੇ ਸਤਿਗੁਰੂ ਜੀ ਚੱਲ ਕਰਕੇ ਇਸ ਪਾਸੇ ਆਏ ਹਨ।
1: ਸਾਹਿਬਜ਼ਾਦੇ ਰਣ ਮਹਿਦੋ,
0: ਤੇ ਫਿਰ ਉਹਨਾਂ ਨੇ ਵਚਨ ਕੀਤਾ, ਦੋ ਵੱਡੇ ਸਾਹਿਬਜ਼ਾਦੇ ਚਮਕੌਰ ਦੇ ਖੇਤਰ ਦੇ ਵਿੱਚ ਸ਼ਹੀਦ ਹੋ ਗਏ।
1: ਬਾਲਕ ਦੁਆ ਤੁਰਕਨ ਗਏ,
0: ਉਸ ਤੋਂ ਬਾਅਦ ਦੋ ਜਿਹੜੇ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ, ਬਾਬਾ ਫਤਿਹ ਸਿੰਘ ਸਾਹਿਬ ਜੀ, ਇਹਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਇਹਨਾਂ ਜ਼ਾਲਮਾਂ ਨੇ ਪਕੜ ਕਰਕੇ ਤੇ ਨੀਹਾਂ ਦੇ ਵਿੱਚ ਚਿਣ ਕਰਕੇ ਜ਼ਬਾਹ ਕਰਕੇ ਇਹਨਾਂ ਨੂੰ ਸ਼ਹੀਦ ਕਰਨਾ ਕੀਤਾ।
1: ਹਿਮ ਚਾਰੋ ਤਿਨਕੇ ਸਿਰ ਚਰੇ,
0: ਤੇ ਇਸ ਤਰ੍ਹਾਂ ਚਾਰੇ ਸਾਹਿਬਜ਼ਾਦੇ ਜਿਹੜੇ ਇਹਨਾਂ ਦੇ ਸਿਰ ਦੇ ਉੱਤੇ ਚੜ ਗਏ ਹਨ, ਭਾਵ ਕੇ ਇਹਨਾਂ ਜ਼ਾਲਮਾਂ ਦੇ ਕਰਕੇ ਉਹਨਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ।
1: ਰਾਜ ਤੇਜ ਰਿਪ ਕੋ ਨਿਤ ਹਰੇ,
0: ਤੇ ਨਿਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੁਰਕਾਂ ਦਾ ਰਾਜ ਤੇਜ ਜਿਹੜਾ ਖਤਮ ਕਰ ਰਹੇ ਹਨ।
1: ਸੁਣੀ ਮਹੰਤ ਜੈਤ ਸਭ ਬਾਤ,
0: ਹੁਣ ਮਹੰਤ ਜੈਤ ਰਾਮ ਜੀ ਨੂੰ ਪਤਾ ਚੱਲਿਆ, ਕਿਉਂਕਿ ਪਤਾ ਹੁੰਦਾ ਹੀ ਪਿਆ ਰਿਹਾ, ਕੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਛੋਟੀ ਮੋਟੀ ਹਸਤੀ ਥੋੜੀ ਹੈ। ਜਦੋਂ ਪਤਾ ਚੱਲਿਆ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਗੱਦੀ ਨਸ਼ੀਨ ਮੌਜੂਦਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹ ਜਦੋਂ ਪਤਾ ਚੱਲਿਆ ਮਨ ਦੇ ਵਿੱਚ ਬਹੁਤ ਭਾਵਨਾ ਆਈ ਹੈ,
1: ਅਚਰਜ ਧਰਤ ਹਿਰਦੇ ਅਵਦਾਸ,
0: ਤੇ ਮਨ ਦੇ ਵਿੱਚ ਬਹੁਤ ਜ਼ਿਆਦਾ

0: ਜੀ ਦੇ ਕੋਲ ਬਹੁਤ ਤਕੜੀਆਂ ਫੌਜਾਂ ਹਨ, ਲੇਕਿਨ ਸਤਿਗੁਰੂ ਮਹਾਰਾਜ ਬੇਪਰਵਾਹ ਹਨ, ਬੇਪਰਵਾਹ ਨਿਰਭੀਕ ਹੋ ਕਰਕੇ ਉਹ ਜ਼ਾਲਮ ਦੇ ਦੰਦ ਖੱਟੇ ਕਰਨੇ ਕੀਤੇ, ਉਹਨੂੰ ਮਜਾਕ ਖਾਉਣਾ ਕੀਤਾ।
1: ਇਕੱਠੇ ਕਰੇ ਸਾਧ ਤਿਸ ਕਾਲਾ।
0: ਹੁਣ ਜੈਤ ਰਾਮ ਜੀ ਨੇ ਕੀ ਕੀਤਾ ਕਿ ਉਹਨਾਂ ਦੇ ਮਨ ਵਿੱਚ ਆਇਆ ਕਿ ਸਤਿਗੁਰੂ ਜੀ ਆਏ ਹਨ, ਭਾਈ ਆਪਾਂ ਨੂੰ ਵੱਡਿਆਂ ਦੇ ਕੋਲ ਚੱਲ ਕੇ ਜਾਣਾ ਚਾਹੀਦਾ, ਆਪਾਂ ਇੱਕ ਕੰਮ ਕਰੀਏ, ਦਰਸ਼ਨੀ ਭੇਟਾ ਲੈ ਕਰਕੇ ਸਾਰੀਆਂ ਸੰਗਤਾਂ ਜਿੰਨੇ ਵੀ ਉੱਥੇ ਸਾਧ ਵਾੜੇ ਦੇ ਵਿੱਚ ਸਾਧੂ ਸੰਤ ਮਹਾਂਪੁਰਖ ਜਿਹੜੇ ਰਹਿੰਦੇ ਸਨ, ਸਾਰਿਆਂ ਨੂੰ ਇਕੱਠਾ ਕਰਨਾ ਕੀਤਾ ਤੇ ਕਿਹਾ ਕਿ ਚਲੋ ਭਾਈ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲ ਕੇ ਆਪਾਂ ਨਤਮਸਤਕ ਹੋਈਏ, ਉਹਨਾਂ ਦੇ ਦਰਸ਼ਨ ਦੀਦਾਰੇ ਕਰੀਏ।
1: ਦਰਸ਼ਨ ਕਰਨ ਹੇ ਦੱਸੋ ਚੱਲ।
0: ਹੁਣ ਸਾਰੇ ਜਿਹੜੇ ਨਾ ਪਿਆਰੇ ਹੋਏ ਮਹਾਂਪੁਰਖ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਲਈ ਆਏ ਹਨ,
1: ਜਹੇ ਪ੍ਰਭ ਥਿਰੇ ਦੀਵਾਨ ਲਗਾਏ।
0: ਜਿੱਥੇ ਨਾ ਉਸ ਨਰਾਇਣੇ ਦੇ ਵਿੱਚ ਦਾਦੂ ਦੁਆਰੇ ਦੇ ਬਾਰ ਬਾਰ ਜਿਹੜਾ ਮਹਾਰਾਜ ਜੀ ਨੇ ਡੇਰਾ ਲਾਉਣਾ ਕੀਤਾ।
1: ਚਿਤਵਤ ਮਹਿਮਾ ਪੋਤ ਹੈ।
0: ਸਤਿਗੁਰ ਮਹਾਰਾਜ ਜੀ ਦੀ ਮਹਿਮਾ ਜਿਹੜੀ ਸ਼ੋਭਾ ਸੁਣ ਕਰਕੇ ਸਾਰੇ ਗੁਰਮੁਖ ਪਿਆਰੇ ਮਹਾਂਪੁਰਖ ਆ ਰਹੇ ਹਨ।
1: ਨਿਕਟ ਹੋਏ ਕਰਤੇ ਕਰ ਨਮੋ
0: ਤੇ ਲਾਗੇ ਹੋ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰਾਂ ਕਰਦੇ।
1: ਸ੍ਰੀ ਗੁਰਪਿਖ ਮਹੰਤ ਤਹਿ ਸਮੋ।
0: ਤੇ ਉਸ ਵੇਲੇ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹੰਤ ਜੈਤ ਰਾਮ ਜੀ ਨੂੰ ਵੇਖ ਕਰਕੇ
1: ਸਾਦਰ ਨਿਕਟ ਬਿਠਾਵਨ ਕਰੇ।
0: ਦੇਖੋ ਸਤਿਗੁਰੂ ਮਹਾਰਾਜ ਕਿੰਨਾ ਸਨਮਾਨ ਕਰਦੇ ਹਨ ਪਿਆਰਿਓ। ਚਲੋ ਇਹੀ ਤਾਂ ਵੱਡਿਆਂ ਦੀ ਵਡਿਆਈ ਹੁੰਦੀ ਹੈ। ਸਿਆਣੇ ਕਹਿੰਦੇ ਨਾ ਜਿਹਨੂੰ ਕੋਈ ਚੰਗੇ ਬੰਦੇ ਨੂੰ ਜਦੋਂ ਆਪਾਂ ਸਨਮਾਨ ਜ਼ਿਆਦਾ ਦਿੰਦੇ ਨਾ ਪਿਆਰਿਓ, ਉਹਦੇ ਵਿੱਚ ਆਪਣਾ ਸਨਮਾਨ ਨਹੀਂ ਘਟਦਾ, ਆਪਣਾ ਸਨਮਾਨ ਸਗੋਂ ਔਰ ਜ਼ਿਆਦਾ ਵੱਧ ਜਾਂਦਾ ਹੈ। ਇਹ ਯਾਦ ਰੱਖਣਾ ਚਾਹੀਦਾ। ਹੁਣ ਕਈ ਵਾਰੀ ਪਿਆਰਿਓ ਆਪਾਂ ਵੇਖ ਸਕਦੇ ਹਾਂ ਕਈ ਜਿਹੜੇ ਸਾਧੂਆਂ ਦਾ ਬਾਣਾ ਜਿਹੜਾ ਲਿਬਾਸ ਉਹਨਾਂ ਨੇ ਧਾਰਨ ਕੀਤਾ ਹੋਇਆ ਹੁੰਦਾ, ਲੇਕਿਨ ਇੰਨੇ ਮਨ ਦੇ ਵਿੱਚ ਅਹੰਕਾਰ ਹੁੰਦਾ, ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਨਫ਼ਰਤ ਭਰੀ ਹੋਈ ਹੁੰਦੀ ਹੈ। ਖਾਸ ਕਰਕੇ ਪਿਆਰਿਓ ਤੇ ਕਈ ਇਹੋ ਜਿਹੇ ਸਾਧੂ ਸੰਤ ਜਿਹੜੇ ਹਨ ਉਹਨਾਂ ਦੇ ਕੋਲ ਜਾਓ, ਉਹ ਕੀ ਕਰਦੇ, ਚਲੋ ਆਮ ਸੰਗਤ ਜਿਹੜੀ ਹੈ, ਕੋਈ ਆਮ ਸੰਗਤ ਜਾਵੇ, ਚਲੋ ਉਹਨਾਂ ਨੂੰ ਹੇਠਾਂ ਬਿਠਾ ਦਿਓ, ਚੰਗੀ ਗੱਲ ਹੈ, ਚਲੋ ਕਿ ਉਹਨਾਂ ਦਾ ਸਤਿਕਾਰ ਰਹਿੰਦਾ ਮਹਾਂਪੁਰਖਾਂ ਦਾ, ਵੱਡਿਆਂ ਦਾ। ਲੇਕਿਨ ਕੋਈ ਵੱਡੀ ਹਸਤੀ ਜਾਵੇ, ਕਈ ਵਾਰੀ ਆਪਾਂ ਵੇਖਦੇ ਹਾਂ ਉਹ ਤਾਂ ਚੜ ਕੇ ਬੈਠ ਜਾਂਦੇ, ਉਹ ਵੱਡੀ ਹਸਤੀ ਨੂੰ ਆਪ ਬੁਲਾਉਣ

0: ਕਰਕੇ ਸਾਡੇ ਚਰਨਾਂ ਦੇ ਵਿੱਚ ਬੈਠਿਆ ਕਰਕੇ। ਲੇਕਿਨ ਸਤਿਗੁਰੂ ਮਹਾਰਾਜ ਜੀ ਪਿਆਰਿਓ ਇਸ ਤਰ੍ਹਾਂ ਨਹੀਂ। ਸਿਆਣੇ ਕਹਿੰਦੇ ਆਪਾਂ ਕਿਹਨੂੰ ਸਨਮਾਨ ਦਿੰਦੇ ਹਾਂ, ਸਤਿਕਾਰਯੋਗ ਨੂੰ ਸਨਮਾਨ ਦਿਓ, ਉਹਦੇ ਵਿੱਚ ਤੁਹਾਡਾ ਔਰ ਸਨਮਾਨ ਜਿਹੜਾ ਵੱਧ ਜਾਂਦਾ ਘਟਦਾ ਨਹੀਂ ਹੈ। ਜਦੋਂ ਮਹਾਂਪੁਰਖ ਆਏ ਉਹ ਕਹਿਣ ਲੱਗੇ ਮਹਾਰਾਜ ਮੈਂ ਥੱਲੇ ਬਹਿਣਾ, ਮਹਾਰਾਜ ਨੇ ਕਿਹਾ ਨਹੀਂ ਮਹਾਂਪੁਰਖੋ ਥੱਲੇ ਨਹੀਂ, ਆਓ ਸਾਡੇ ਨਾਲ ਬੈਠੋ। ਆਪਣੇ ਨਾਲ ਮਹਾਰਾਜ ਜੀ ਨੇ ਬਿਠਾਉਣਾ ਕੀਤਾ,
1: ਬੈਠ ਦਰਸ ਕਰ ਆਨੰਦ ਭਰੇ
0: ਵੇਖ ਕਰਕੇ ਨਾ ਮਹਾਰਾਜ ਜੀ ਦਾ ਇਹ ਮਾਨ ਸਨਮਾਨ ਜੋ ਪਿਆਰ ਵੇਖ ਕਰਕੇ ਜੈਤ ਰਾਮ ਜੀ ਬਹੁਤ ਪ੍ਰਸੰਨ ਹੋਏ ਹਨ।
1: ਸਾਹਿਬ ਸਾਧਨ ਕੀ ਕਰ
0: ਹੁਣ ਸਾਹਿਬ ਸਾਧਿਆ

ਨਾ ਦੇਖੋ ਉਹਨਾਂ ਦੇ ਮਨ ਵਿੱਚ ਆਇਆ। ਹੁਣ ਇੱਥੇ ਜੈਤ ਰਾਮ ਜੀ, ਹੁਣ ਆਪਣੀ ਆਪਣੀ ਪਿਆਰੀ ਉਹ ਥਿਓਰੀ ਹੁੰਦੀ ਹੈ, ਫਿਲੋਸਫੀ ਹੁੰਦੀ ਹੈ। ਹੁਣ ਇਹ ਦਾਦੂ ਜੀ ਜਿਹੜੇ ਹਨ, ਇਹ ਦਾਦੂ ਪੰਥੀ ਲੋਕ ਜਿਹੜੇ ਹਨ, ਇਹ ਅਹਿੰਸਾਵਾਦੀ ਹਨ। ਹਿੰਸਾ ਦੇ ਨਾਲ ਇਹ ਤਾਲੁਕਾਤ ਨਹੀਂ ਰੱਖਦੇ। ਅਹਿੰਸਾਵਾਦੀ ਜਿਨ੍ਹਾਂ ਨੂੰ ਆਪਾਂ ਬੋਲਦੇ ਹਾਂ, ਹਿੰਸਾ ਨਹੀਂ ਕਰਨੀ ਹੈ। ਸੋ ਇਹਨਾਂ ਦੇ ਮਨ ਵਿੱਚ ਆਇਆ, ਕਹਿਣ ਲੱਗੇ ਕਿ ਦੇਖੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਨਿਰਦਾਵੇ ਮੈਂ ਬਹੁਤ ਸੁੱਖ ਲਹਿਓ ਕਿ

0: ਛਾਪੇ ਰਹਿੰਦਾ, ਦਾਵਾ ਨਹੀਂ ਕਰਦਾ ਤੇ ਉਹਨੂੰ ਬਹੁਤ ਜ਼ਿਆਦਾ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਲੇਕਿਨ ਇੱਕ ਗੱਲ ਸਾਧ ਸੰਗਤ ਜੀ ਯਾਦ ਰੱਖਣਾ ਚਾਹੀਦਾ, ਹੁਣ ਇਹ ਮਹੰਤ ਜੈਤ ਰਾਮ ਜੀ ਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸੰਵਾਦ ਹੋ ਰਿਹਾ, ਦੋ ਮਤ ਦਾ ਸੰਵਾਦ ਹੋ ਰਿਹਾ ਹੈ। ਹੁਣ ਨਿਰਦਾਵੇ ਦੀ ਗੱਲ ਜਿਹੜੀ ਹੈ ਗੁਰਬਾਣੀ ਦੇ ਵਿੱਚ ਵੀ ਆਈ ਹੈ। ਸਤਿਗੁਰੂ ਮਹਾਰਾਜ ਜੀ ਨੇ ਵਚਨ ਕਰਨਾ ਕੀਤਾ ਕਿ ਭਾਈ ਜੋ ਜਨ ਨਿਰਦਾਵੇ ਰਹੇ ਸੋ ਗਨੈ ਇੰਦਰ ਸੋ ਰੰਕ ਕਰਕੇ, ਦਾਵੇ ਦਾਜਨ ਹੋਤ ਹੈ ਨਿਰਦਾਵੇ ਹੋਏ ਨਿਰਸੰਕ। ਜਿਹੜਾ ਦਾਵਾ ਕਰਦਾ ਨਾ ਭਾਈ ਦਾਜਨ ਹੋਤ ਹੈ ਉਹ ਦੱਜ ਜਾਂਦਾ, ਉਹਦਾ ਨਾਸ਼ ਹੋ ਜਾਂਦਾ। ਲੇਕਿਨ ਇੱਕ ਗੱਲ ਯਾਦ ਰੱਖੋ ਪਿਆਰਿਓ, ਇਹ ਅੰਤਰੀਵ ਗੱਲ ਹੈ। ਰੱਬ ਦੀ ਪ੍ਰਾਪਤੀ ਗੁਰੂ ਘਰ ਪਰਮਾਤਮਾ ਰੱਬ ਦੇ ਘਰ ਦੇ ਵਿੱਚ ਆਪਣੇ ਅੰਤਰ ਆਤਮਾ ਕਰਕੇ ਕਿਸੇ ਦੇ ਉੱਤੇ ਦਾਵਾ ਨਹੀਂ ਕਰਨਾ। ਜੇ ਰੱਬ ਦੀ ਪ੍ਰਾਪਤੀ ਕਰਨੀ ਨਿਰੋਲ ਤੇ ਪਿਆਰਿਓ ਉਹਦੇ ਲਈ ਨਿਰਦਾਵਾ ਦਾਵੇ ਦਾ ਤਿਆਗ ਕਰਨਾ ਪੈਂਦਾ। ਲੇਕਿਨ ਸੰਸਾਰ ਦੇ ਵਿੱਚ ਜੇ ਮਰਾਦਬੇ ਪ੍ਰਾਪਤ ਕਰਨੇ ਹਨ ਅੱਗੇ ਵਧਣਾ, ਉਹਦੇ ਲਈ ਪਿਆਰਿਓ ਤੁਹਾਨੂੰ ਦਾਵਾ ਕਰਨਾ ਪਵੇਗਾ। ਜੇ ਦਾਵਾ ਕਰੋਗੇ ਤਾਂ ਹੀ ਪਿਆਰਿਓ ਤੁਹਾਡੀ ਗੱਲ ਬਣੇਗੀ। ਜਿਹਨੇ ਦਾਵਾ ਹੀ ਛੱਡ ਦਿੱਤਾ, ਹੁਣ ਸਮਝ ਲਿਓ ਕਿ ਤੁਹਾਡੀ ਕੋਈ ਪ੍ਰੋਪਰਟੀ ਹੈ, ਤੁਹਾਡਾ ਕੋਈ ਘਰ ਬਾਰ ਹੈ, ਕਿਸੇ ਨੇ ਆ ਕਰਕੇ ਮੱਲੋ ਜੋਰੀ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰ ਲਿਆ, ਤੁਸੀਂ ਦਾਅਵੇਦਾਰ ਹੋ। ਤੁਸੀਂ ਕਹਿ ਦਿੱਤਾ ਨਹੀਂ ਜੀ ਦਾਵਾ ਨਹੀਂ ਠੋਕਣਾ। ਜੇ ਤੁਸੀਂ ਦਾਵਾ ਨਹੀਂ ਠੋਕਿਆ ਤੇ ਪਿਆਰਿਓ ਅਗਲਾ ਤਾਂ ਉਹਨੂੰ ਤਾਂ ਮੌਜਾਂ ਲੱਗ ਜਾਣਗੀਆਂ ਤੇ ਉਹਨੇ ਤੁਹਾਡੇ ਘਰ ਦੇ ਉੱਤੇ ਕਬਜ਼ਾ ਕਰ ਲੈਣਾ। ਜੇ ਅਗਲੇ ਨੇ ਕਹਿ ਦਿੱਤਾ ਦਾਵੇ ਦਾਜਨ ਹੋਤ ਹੈ ਨਿਰਦਾਵੇ ਹੋਏ ਨਿਰਸੰਕ, ਦਾਵਾ ਕਰਨ ਦੇ ਨਾਲ ਬੰਦਾ ਜਿਹੜਾ ਹੈ ਖਤਮ ਹੋ ਜਾਂਦਾ ਤੇ ਪਿਆਰਿਓ ਇਹ ਜੋ ਵਚਨ ਜਿਹੜਾ ਨਾ ਇਹ ਧਰਮ ਦੇ ਜਗਤ ਦੇ ਵਿੱਚ ਹੈ ਰੱਬ ਦੀ ਪ੍ਰਾਪਤੀ ਦੇ ਲਈ। ਸੰਸਾਰੀ ਮਰਾਦਬੇ ਪ੍ਰਾਪਤ ਕਰਨੇ ਹਨ, ਸੰਸਾਰ ਦੇ ਵਿੱਚ ਸੀਨਾ ਤਾਨ ਕਰਕੇ ਰਹਿਣਾ, ਚੜ੍ਹਦੀ ਕਲਾ ਦੇ ਵਿੱਚ ਰਹਿਣਾ, ਤੁਹਾਨੂੰ ਦਾਵਾ ਕਰਨਾ ਪਵੇਗਾ। ਅਗਲਿਆਂ ਦੇ ਦਾਅਵੇ ਖਾਰਜ ਕਰਨੇ ਪੈਣਗੇ ਤਾਂ ਹੀ ਗੱਲ ਬਣੇਗੀ। ਜੇ ਤੁਸੀਂ ਕਹਿ ਦਿਓ ਨਹੀਂ ਜੀ ਦਾਵਾ ਨਹੀਂ ਕਰਨਾ, ਉਹਨੂੰ ਤਾਂ ਮੌਜਾਂ ਲੱਗ ਜਾਣਗੀਆਂ, ਉਹਨੇ ਤੁਹਾਡਾ ਪਰਿਵਾਰ ਦੇ ਉੱਤੇ ਕਬਜ਼ਾ ਕਰ ਲੈਣਾ, ਘਰਾਂ ਦੇ ਉੱਤੇ ਕਬਜ਼ਾ ਕਰ ਲੈਣਾ, ਫਿਰ ਕੀ ਕਰੋਗੇ? ਹੁਣ ਦਾਵਾ ਹੀ ਤਾਂ ਬੰਦਾ ਕਰਦਾ ਨਾ, ਤਾਂ ਹੀ ਤਾਂ ਪਿਆਰਿਓ ਦਾਵੇ ਕਰਦੇ ਕੋਰਟ ਕਚਹਿਰੀਆਂ ਦੇ ਵਿੱਚ ਜਾਣਾ ਪੈਂਦਾ। ਸੋ ਖੈਰ ਉਸ ਮਹਾਂਪੁਰਖ ਨੇ ਕਿਹਾ, ਜੈਤ ਰਾਮ ਜੀ ਕਹਿੰਦੇ ਮਹਾਰਾਜ ਇਹ ਆਪ ਜੀ ਨੇ ਨਾ ਦਾਵਾ ਕਰ ਦਿੱਤਾ, ਆਪ ਜੀ ਨੇ ਮੱਥਾ ਲਾਇਆ, ਆਪ ਜੀ ਨੇ ਜੰਗ ਕਰਨੀ ਕੀਤੀ, ਤਾਂ ਕਰਕੇ ਦੇਖੋ ਸਾਹਿਬਜ਼ਾਦਿਆਂ ਦਾ ਨਾਸ਼ ਹੋ ਗਿਆ, ਇਹਨਾਂ ਨੂੰ ਸ਼ਹੀਦ ਹੋਣਾ ਪਿਆ। ਜੇ ਆਪ ਜੀ ਦਾਵਾ ਨਹੀਂ ਕਰਦੇ ਤੇ ਮਹਾਰਾਜ ਹੋ ਸਕਦਾ ਅੱਜ ਸਾਹਿਬਜ਼ਾਦਿਆਂ ਨੇ ਜੀਵਿਤ ਰਹਿਣਾ ਸੀ।
1: ਨਿਰਦਾਵੇ ਮਹਿ ਬਹੁ ਸੁਖ ਲਹਿਓ,
0: ਤੇ ਨਿਰਦਾਵੇ ਜਿਹੜਾ ਨਿਰਦਾਵਾ ਹੋ ਕਰਕੇ ਰਹਿੰਦਾ ਨਾ ਉਹਨੂੰ ਬਹੁਤ ਸੁੱਖਾਂ

0: ਪ੍ਰਸ਼ਨਾ ਕੀਤਾ, ਕਹਿਣ ਲੱਗੇ ਸਾਡੇ ਮਾਂ ਪੁਰਖ ਦਾਦੂ ਜੀ ਨੇ ਬਚਨ ਕੀਤਾ ਕਿ ਦਾਦੂ ਦਾਵਾ ਦੂਰ ਕਰ, ਕਿ ਦਾਦੂ ਆ ਤੇ ਉਹ ਸਿੱਖਿਆ ਦਿੰਦੇ ਹਨ ਕਿ ਦਾਵੇ ਨੂੰ ਦੂਰ ਕਰ, ਬਿਨ ਦਾਵੇ ਬਗੈਰ ਦਾਵੇ ਤੋਂ ਆਪਣੇ ਸੰਸਾਰ ਦੇ ਦਿਨ ਜਿਹੜੇ ਤੂੰ ਕੱਟਣਾ ਕਰ।
1: ਕੀਤੀ ਸੌਦਾ ਕਰ ਗਈ ਏਤ ਪਸਾਰੀ ਦੇ ਹੱਟ,
0: ਤੇ ਇਹ ਜਿਹੜਾ ਪਸਾਰਾ ਦੇ ਹੱਟ ਦੇ ਵਿੱਚ ਜਿਨ੍ਹਾਂ ਨੇ ਦਾਵੇ ਕਰਨੇ ਕੀਤੇ, ਉਹ ਦਾਵੇਦਾਰ ਵੀ ਅੱਜ ਨਹੀਂ ਰਹੇ, ਉਹਨਾਂ ਦਾ ਦਾਵਾ ਵੀ ਖਾਰਜ ਹੋ ਗਿਆ, ਦਾਵੇਦਾਰ ਵੀ ਜਿਹੜੇ ਨਹੀਂ ਰਹੇ ਹਨ, ਸਾਰਿਆਂ ਨੇ ਇੱਕ ਦਿਨ ਚੱਲ ਜਾਣਾ। ਤੇ ਕਿਉਂ ਆਪਾਂ ਭਾਈ ਕਿਸੇ ਦੇ ਉੱਤੇ ਦਾਵਾ ਠੋਕਣਾ ਕਰੀਏ, ਦਾਵਾ ਕਰਨਾ ਕਰੀਏ?
1: ਭਾਈ ਦਾਵਾ ਕਰਨੇ ਮਹਿ ਦੁੱਖ ਘਨੇ।
0: ਤੇ ਦਾਦੂ ਜੀ ਨੇ ਬਚਨ ਕੀਤਾ, ਜੈਤ ਰਾਮ ਜੀ ਕਹਿੰਦੇ ਕਿ ਸਤਿਗੁਰੂ ਮਹਾਰਾਜ ਸਾਡੇ ਮਹਾਂਪੁਰਖ ਕਹਿੰਦੇ ਹਨ ਕਿ ਦਾਵਾ ਜਦੋਂ ਆਪਾਂ ਕਰਦੇ ਹਾਂ ਇਹਦੇ ਵਿੱਚ ਬਹੁਤ ਜ਼ਿਆਦਾ ਦੁੱਖ ਪ੍ਰਾਪਤ ਹੁੰਦਾ,
1: ਠੈ ਉਪਾਧ ਨਾ ਜਾਹੀ ਗਨੇ,
0: ਬਹੁਤ ਸਾਰੀਆਂ ਉਪਾਧੀਆਂ ਪ੍ਰਾਪਤ ਹੋ ਜਾਂਦੀਆਂ, ਬਹੁਤ ਬਲਾਵਾਂ ਗਲ ਦੇ ਵਿੱਚ ਪੈ ਜਾਂਦੀਆਂ, ਉਹ ਆਪਾਂ ਗਿਣ ਨਹੀਂ ਸਕਦੇ ਹਾਂ।
1: ਨਿਰਦਾਵੇ ਮਹਿ ਸਭ ਸੁਖ ਅਹੈ,
0: ਤੇ ਨਿਰਦਾਵੇ ਦੇ ਵਿੱਚ ਜਿਹੜਾ ਦਾਵਾ ਨਹੀਂ ਕਰਦਾ, ਨਿਰਦਾਵਾ ਹੋ ਕਰਕੇ ਰਹਿੰਦਾ, ਉਹਨੂੰ ਸੁੱਖ ਹੀ ਸੁੱਖ ਪ੍ਰਾਪਤ ਹੁੰਦਾ।
1: ਸ਼ਮਾ ਕਰਨ ਤੇ ਨਰ ਸੁਲਹ,
0: ਜਿਹੜਾ ਵਿਅਕਤੀ ਜਿਹੜਾ ਨਾ ਹਰ ਕਿਸੇ ਦੇ ਉੱਤੇ ਸ਼ਿਮਾ ਦਾ ਰੂਪ ਧਾਰਨ ਕਰ ਲੈਂਦਾ, ਸ਼ਿਮਾ ਜਾਤੀ ਸ਼ਿਮਾ ਦਾ ਰੂਪ ਬਣ ਜਾਂਦਾ, ਹਰ ਕਿਸੇ ਨੂੰ ਸ਼ਿਮਾ ਕਰ ਦਿੰਦਾ, ਉਹਦੇ ਵਿੱਚ ਨਾ ਬਹੁਤ ਸਾਰੇ ਜਿਹੜੇ ਉਹਨੂੰ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
1: ਸੁਣ ਸਤਿਗੁਰ ਤਬ ਤਿਸੈ ਸੁਣਾਇਓ,
0: ਤੇ ਸੁਣ ਕਰਕੇ ਮੇਰੇ ਸੱਚੇ ਪਾਤਸ਼ਾਹ, ਕਿਉਂਕਿ ਸਾਤ ਸੰਗਤ ਜੀ ਇਹ ਵਿਚਾਰ ਬਹੁਤ ਜ਼ਿਆਦਾ ਗੰਭੀਰ ਹੈ ਹੁਣ ਕਿ ਦਾਵਾ ਕਰਨਾ, ਗੁਰਬਾਣੀ ਦੇ ਵਿੱਚ ਵੀ ਆਇਆ ਕਿ ਦਾਵਾ ਨਹੀਂ ਕਰਨਾ ਚਾਹੀਦਾ, ਲੇਕਿਨ ਪਿਆਰਿਓ ਉਹ ਕਿਸੇ ਔਰ ਪਰਿਪੇਖ ਦੇ ਵਿੱਚ, ਧਰਮ ਦੇ ਪਰਿਪੇਖ ਦੇ ਵਿੱਚ ਹੈ। ਰੱਬ ਦੀ ਪ੍ਰਾਪਤੀ ਜੇ ਕਰਨੀ ਤੇ ਉੱਥੇ ਪਿਆਰਿਓ ਦਾਵੇ ਨਹੀਂ ਚੱਲਦੇ, ਨਿਰੋਲ ਭਜਨ ਬੰਦਗੀ ਕਰਨੀ, ਰੱਬ ਦੀ ਪ੍ਰਾਪਤੀ ਕਰਨੀ, ਉੱਥੇ ਦਾਵਾ ਨਹੀਂ ਕਰਨਾ ਚਾਹੀਦਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਹਦਾ ਪ੍ਰਤੀ ਉੱਤਰ, ਇਹਦਾ ਜਵਾਬ ਦਿੰਦੇ ਹਨ।
1: ਸੰਤਨ ਕੇ ਮਤ ਇਮ ਬਨ ਆਇਓ,
0: ਮਹਾਰਾਜ ਜੀ ਨੇ ਦੇਖੋ ਬੜਾ ਪਿਆਰਾ ਬਚਨ ਕੀਤਾ, ਜਿਹੜੇ ਸਾਧੂ ਸੰਤ ਜਿਨ੍ਹਾਂ ਨੇ ਰੱਬ ਦੀ ਪ੍ਰਾਪਤੀ ਕਰਨੀ ਨਾ, ਉਹਨਾਂ ਨੂੰ ਫਿਰ ਦਾਵਿਆਂ ਦਾ ਤਿਆਗ ਕਰਨਾ ਪਵੇਗਾ, ਦਾਵਿਆਂ ਨੂੰ ਛੱਡਣਾ ਪਵੇਗਾ।
1: ਜਿਨਹੋ ਧਰਮ ਕੀ ਰੱਖਿਆ ਕਰਨੀ,
0: ਲੇਕਿਨ ਜਿਹਨੇ ਧਰਮ ਦੀ ਰੱਖਿਆ ਕਰਦੀ ਹੈ, ਧਰਮ ਦੀ ਰੱਖਿਆ ਕਰਨੀ ਹੈ, ਧਰਮ ਦੀ ਪ੍ਰਤਪਾਲਨਾ ਕਰਨੀ ਹੈ।
1: ਸੁਣ ਦਿਨ ਕੀ ਗਤ ਜਮ ਹੈ ਵਰਨੀ,
0: ਜਿਮ ਹੈ ਵਰਨੀ ਭਾਵ ਕਿ ਉਹਨਾਂ ਦੀ ਗਤ, ਜੈਤ ਰਾਮ ਜੀ ਅਸੀਂ ਦੱਸਦੇ ਹਾਂ, ਆਪ ਜੀ ਪਿਆਰ ਦੇ ਨਾਲ ਸੁਣਨਾ ਕਰੋ। ਜਿਹਨੇ ਰੱਬ ਦੀ ਪ੍ਰਾਪਤੀ ਕਰਨੀ ਹੈ ਉਹਦਾ ਮਾਰਗ ਵੱਖਰਾ ਹੈ, ਕਿਉਂਕਿ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਹਾਂ, ਹਰ ਕਿਸੇ ਦੀ ਆਪਣੀ ਆਪਣੀ ਥਿਉਰੀ ਹੁੰਦੀ ਹੈ, ਫਿਲੋਸਫੀ ਹੁੰਦੀ ਹੈ। ਹੁਣ ਜਿਹੜਾ ਵਿਆਪਾਰ ਕਰਦਾ ਨਾ, ਵਿਆਪਾਰੀ ਦੀ ਆਪਣੀ ਥਿਉਰੀ ਹੁੰਦੀ ਹੈ, ਆਪਣੇ ਸਿਧਾਂਤ ਹੁੰਦੇ ਹਨ, ਜੇ ਉਹਦੇ ਸਿਧਾਂਤ ਦੇ ਉੱਤੇ ਪਿਆਰੀ ਉਹ ਜੇ ਵਿਆਪਾਰ ਕਰਦਾ ਤਾਂ ਉਹਦਾ ਵਿਆਪਾਰ ਪੂਰਾ ਹੋਵੇਗਾ, ਜੇ ਉਹ ਆਪਣੇ ਸਿਧਾਂਤ ਦੇ ਉੱਤੇ ਵਿਆਪਾਰ ਨਹੀਂ ਕਰਦਾ ਤੇ ਉਹਨੇ ਕੰਗਾਲ ਬਣ ਜਾਣਾ, ਭਿਖਾਰੀ ਬਣ ਜਾਣਾ। ਮੈਂ ਇੱਕ ਪਿਆਰਿਓ ਸਾਖੀ ਦੇਖੋ ਆਪ ਨੂੰ ਸਰਵਣ ਕਰਾਵਾਂ, ਤੇ ਭਾਈ ਬੰਨੋ ਜੀ ਜਿਹੜੇ ਹਨ, ਬਹੁਤ ਵੱਡਾ ਪਿਆਰਿਓ ਘਿਓ ਦਾ ਜਿਨ੍ਹਾਂ ਦਾ ਵਿਆਪਾਰ ਹੈ, ਸਤਿਗੁਰੂ ਮਹਾਰਾਜ ਜੀ ਦੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਰਮ ਸੇਵਕ ਹਨ। ਮਹਾਰਾਜ ਜੀ ਨੇ ਬਚਨ ਕੀਤਾ, ਹਮਰੋ ਪੁਰੋਹਿਤ ਭਾਈ ਬੰਨੋ, ਇਹ ਗੁਰੂ ਘਰ ਦੇ ਪੁਰੋਹਿਤ ਦਾ ਉਹਨਾਂ ਨੂੰ ਦਰਜਾ ਦੇਣਾ ਕੀਤਾ। ਤੇ ਇੱਕ ਵਾਰੀ ਨਾ ਕੋਈ ਗੁਰੂ ਕਾ ਸਿੱਖ ਸਤਿਗੁਰੂ ਮਹਾਰਾਜ ਜੀ ਨੇ ਤੇ ਉਹਨੂੰ ਭੇਜਿਆ, ਉਹਨੇ ਕਿਹਾ ਸਤਿਗੁਰੂ ਮਹਾਰਾਜ ਮੈਂ ਬ੍ਰਹਮ ਗਿਆਨੀ, ਇਹੋ ਜਿਹਾ ਜਿਹੜਾ ਬ੍ਰਹਮ ਗਿਆਨੀ ਮਹਾਂਪੁਰਖ ਜਿਹੜਾ ਮਾਇਆ ਦੇ ਵਿੱਚ ਰਹਿ ਕਰਕੇ ਮਾਇਆ ਤੋਂ ਨਿਰਲੇਪ ਹੋਵੇ ਉਹਦੇ ਮੈਂ ਦਰਸ਼ਨ ਕਰਨਾ ਚਾਹੁੰਦਾ। ਮਹਾਰਾਜ ਜੀ ਨੇ ਪਿਆਰਿਓ ਭਾਈ ਬੰਨੋ ਜੀ ਦੇ ਕੋਲ ਭੇਜਣਾ ਕੀਤਾ। ਭਾਈ ਬੰਨੋ ਜੀ ਦੇ ਕੋਲ ਗਏ, ਘਿਓ ਦੇ ਬਹੁਤ ਵੱਡੇ ਵਿਆਪਾਰੀ ਸਨ, ਤੇਲ ਦਾ ਘਿਓ ਦਾ ਵਪਾਰ ਕਰਦੇ, ਉਹ ਆਪਣੀ ਦੁਕਾਨ ਦੇ ਵਿੱਚ ਬੈਠ ਕਰਕੇ ਪਿਆਰਿਓ ਵਿਆਪਾਰ ਕਰ ਰਹੇ ਸਨ। ਧਿਆਨ ਦੇ ਨਾਲ ਆਪ ਜੀ ਸਰਵਣ ਕਰੋ, ਬਹੁਤ ਕੰਮ ਦੀ ਸਾਖੀ ਹੈ। ਉੱਥੇ ਕੀ ਹੋਇਆ, ਕੋਈ ਜਿਹੜੇ ਪਿਆਰਿਓ ਗ੍ਰਾਹਕ ਆਏ, ਉਹਨਾਂ ਨੇ ਕਿਹਾ ਕਿ ਜੀ ਆ ਸਾਨੂੰ ਨਾ ਇੰਨੇ ਪੈਸੇ ਕਟਾ ਦਿਓ, ਆ ਇੰਨਾ ਪੈਸਾ ਕਟਾ ਦਿਓ। ਮੋਲ ਤੋਲ ਕਰਦੇ ਨਾ ਪਿਆਰਿਓ ਵਿਆਪਾਰੀ ਦੇ ਨਾਲ, ਆਪਾਂ ਵੀ ਕਿਸੇ ਤੋਂ ਸੌਦਾ ਲੈਣਾ ਆਪਾਂ ਮੋਲ ਤੋਲ ਕਰਦੇ ਹਾਂ, ਕਿਹਨੇ 100 ਰੁਪਈਆ ਕਿ ਆਪਾਂ ਕਹਿੰਦੇ ਭਾਈ 80 ਵਿੱਚ ਦੇ ਦੇ, 90 ਦੇ ਵਿੱਚ ਦੇ ਦੇ, ਆਪਾਂ ਬਹੁਤ ਮੋਲ ਤੋਲ ਕਰਦੇ ਹਾਂ। ਤੇ ਇਸ ਤਰ੍ਹਾਂ ਭਾਈ ਬੰਨੋ ਜੀ ਦੇ ਨਾਲ ਉਹ ਮੋਲ ਤੋਲ ਕਰਨ ਲੱਗਾ। ਭਾਈ ਜੀ ਕਹਿਣ ਲੱਗੇ ਨਹੀਂ ਭਾਈ, ਇੰਨਾ ਪੈਸਾ, ਇੱਕ ਪਾਈ ਪੈਸਾ ਵੀ ਤੇਰੇ ਤੋਂ ਜਿਹੜਾ ਨਾ ਮੈਂ ਘੱਟ ਨਹੀਂ ਲੈਣਾ, ਤੇਰੀ ਮਰਜ਼ੀ। ਗੁੱਸੇ ਹੋ ਗਏ, ਜੇ ਲੈਣਾ ਸੌਦਾ ਲੈਣਾ ਘਿਓ ਖਰੀਦਣਾ ਇਹ ਰੇਟ ਵਿੱਚ ਇਹ ਭਾਅ ਦੇ ਵਿੱਚ ਤੈਨੂੰ ਮਿਲੇਗਾ, ਠੀਕ ਹੈ। ਜੇ ਲੈਣਾ ਤੇ ਲੈ, ਨਹੀਂ ਤਾਂ ਇੱਥੋਂ ਚੱਲ ਜਾ, ਦਫਾ ਹੋ ਜਾ, ਮੈਂ ਆਪਣਾ ਰੇਟ ਨਹੀਂ ਘਟਾਉਣਾ ਹੈ। ਬਹੁਤ ਜ਼ਿਆਦਾ ਜਿਹਨੂੰ ਆਪਾਂ ਬਾਰਗਨਿੰਗ ਬੋਲਦੇ ਹਾਂ, ਬਹੁਤ ਜ਼ਿਆਦਾ ਕਰ ਰਹੇ ਸਨ। ਕਈ ਬੰਦੇ ਗ੍ਰਾਹਕ ਆਉਂਦੇ ਉਹਨਾਂ ਨੂੰ ਸਿੱਧਾ ਕਹਿ ਦਿੰਦੇ ਕਿ ਭਾਈ ਨਹੀਂ ਆਹ ਚੀਜ਼ ਹੈ, ਭਾਈ ਇਹਦੇ ਵਿੱਚ ਲੈਣਾ ਲਿਓ, ਨਹੀਂ ਲੈਣਾ ਨਾ ਲਿਓ। ਉਹ ਸਿੱਖ ਦੇ ਮਨ ਵਿੱਚ ਆਇਆ ਕਿ ਭਾਈ ਇਹ ਕਾਦਾ ਬ੍ਰਹਮ ਗਿਆਨੀ ਹੈ। ਅਗਲਾ ਵਿਚਾਰਾ ਕਹਿੰਦਾ ਜੀ ਇੱਕ ਪੰਜ ਪੈਸੇ ਦਸ ਪੈਸੇ ਘਟਾ ਦਿਓ, ਘਟਾ ਨਹੀਂ ਰਿਹਾ। ਇਹ ਕਾਦਾ ਜਿਹੜਾ ਮਹਾਂਪੁਰਖ ਹੈ, ਉਂਝ ਤਾਂ ਗੁਰੂ ਕਹੇ ਸਿੱਖ ਤਾਂ ਲੱਖਾਂ ਰੁਪਏ ਦਾਨ ਕਰ ਦਿੰਦੇ, ਲੁਟਾ ਦਿੰਦੇ ਹਨ, ਇਹ ਤਾਂ ਪਾਈ ਪੈਸਾ ਘੱਟ ਨਹੀਂ ਕਰ ਰਿਹਾ, ਪੰਜ ਦਸ ਪੈਸੇ ਜੇ ਘੱਟ ਵੀ ਕਰ ਦਿੱਤਾ ਇਹਦਾ ਕੀ ਜਾ ਰਿਹਾ। ਉਹਦੇ ਮਨ ਵਿੱਚ ਸ਼ੰਕਾ ਆ ਗਈ ਕਿ ਵਿਆਪਾਰੀ ਕਾਹਦਾ ਵਿਆਪਾਰੀ ਹੈ, ਇਹ ਬ੍ਰਹਮ ਗਿਆਨੀ ਕਾਹਦਾ ਬ੍ਰਹਮ ਗਿਆਨੀ ਹੈ। ਖੈਰ ਪਿਆਰਿਓ, ਉਸ ਤੋਂ ਬਾਅਦ ਜਦੋਂ ਮਹਾਂਪੁਰਖਾਂ ਨੂੰ ਪਤਾ ਚੱਲਿਆ ਭਾਈ ਬੰਨੋ ਜੀ ਨੂੰ ਕਿ ਗੁਰੂ ਕਾ ਸਿੱਖ ਆਇਆ, ਉਹਦੀ ਬੜੀ ਸੇਵਾ ਕਰਨੀ ਕੀਤੀ, ਬਹੁਤ ਸੇਵਾ ਕੀਤੀ, ਤੇ ਕਹਿਣ ਲੱਗੇ ਕਿ ਸਿੱਖਾ ਆਇਆ ਭਾਈ, ਨਾਲ ਦੇ ਸੇਵਾਦਾਰਾਂ ਨੂੰ ਕਹਿਣ ਲੱਗੇ ਲਿਓ ਭਾਈ ਆ ਘਿਓ, ਜਿਹੜਾ ਘਿਓ ਦੇ ਨਾਲ ਚੰਗੀ ਤਰ੍ਹਾਂ ਇਹਦੀ ਮਾਲਿਸ਼ ਕਰਨਾ ਕਰੋ, ਹੋ ਸਕਦਾ ਇਹ ਚੱਲ ਕਰਕੇ ਆਇਆ ਥਕੇਵਾਂ ਚੜ ਗਿਆ। ਵਧੀਆ ਘਿਓ ਦੀ ਮਾਲਿਸ਼ ਕਰਨੀ ਕੀਤੀ, ਘਿਓ ਦੀ ਨਿਹਾਰੀ ਦੇਣੀ ਕੀਤੀ, ਵਧੀਆ ਘਿਓ ਖਵਾਉਣਾ ਕੀਤਾ, ਉਹਨੇ ਘਰ ਦੇ ਵਿੱਚ ਲੰਗਰ ਰੱਖਿਆ, ਲੰਗਰ ਦੇ ਵਿੱਚ ਵੀ ਸਾਰੀਆਂ ਨੂੰ ਸੰਗਤਾਂ ਨੂੰ ਬੁਲਾ ਕਰਕੇ ਘਿਓ ਦਾ ਵਧੀਆ ਘਿਓ ਉਹਦੇ ਵਿੱਚ ਪਾ ਕਰਕੇ, ਪੰਜਵਾ ਪਾ ਕਰਕੇ, ਪੰਜਵੇਂ ਦੇ ਵਿੱਚ ਲੰਗਰ ਤਿਆਰ ਕਰਕੇ ਸਾਰਿਆਂ ਨੂੰ ਛਕਾਇਆ। ਹੁਣ ਸਿੱਖ ਵੇਖ ਕਰਕੇ ਦੰਗ ਹੋ ਗਿਆ ਕਿ ਇਹ ਉਹੀ ਭਾਈ ਬੰਨੋ ਹੈ ਜਿਹੜਾ ਉੱਥੇ ਦੁਕਾਨ ਦੇ ਵਿੱਚ ਪੰਜ ਦੋ ਪੈਸਿਆਂ ਦੇ ਲਈ ਭਾਅ ਘੱਟ ਨਹੀਂ ਕਰ ਰਿਹਾ, ਰੇਟ ਨਹੀਂ ਕਰ ਰਿਹਾ, ਉਹਨੂੰ ਕਿਹਾ ਖਰੀਦਣਾ ਖਰੀਦ, ਨਹੀਂ ਤਾਂ ਚੱਲ ਜਾ, ਮੈਂ ਆਪਣਾ ਸੌਦਾ ਘੱਟ ਰੇਟ ਦੇ ਵਿੱਚ ਨਹੀਂ ਵੇਚਣਾ। ਹੁਣ ਇੱਥੇ ਤਾਂ ਘਿਓ ਦੇ ਇਹਨੇ ਨਾ ਪੀਪੇ ਦੇ ਪੀਪੇ ਲਾ ਦਿੱਤੇ, ਘਿਓ ਨਾਲ ਮੇਰੀਆਂ ਮਾਲਿਸ਼ਾਂ ਕਰਾਈਆਂ, ਘਿਓ ਦੇ ਵਿੱਚ ਇਹਨੇ ਚੂਰੀ ਵੱਟ ਕੇ ਦੇਣੀ ਕੀਤੀ, ਪ੍ਰਸ਼ਾਦਾ ਛਕਾਇਆ, ਸੰਗਤਾਂ ਨੂੰ ਵੀ ਲੰਗਰ ਛਕਾ ਕਰਕੇ ਐ ਕੜਛੇ ਭਰ ਭਰ ਕੇ ਘਿਓ ਦੇ ਰਿਹਾ, ਇਹ ਕੀ ਗੱਲ ਹੈ। ਹੁਣ ਉੱਥੇ ਤਾਂ ਇੱਕ ਪਾਈ ਪੈਸਾ ਵੀ ਘੱਟ ਨਹੀਂ ਕੀਤਾ। ਉਹਨੂੰ ਪੁੱਛਿਆ ਭਾਈ ਬੰਨੋ ਜੀ ਇਹ ਕੀ ਗੱਲ ਹੈ, ਕਹਿਣ ਲੱਗੇ ਭਾਈ ਮੈਂ ਉੱਥੇ ਆਪਣੇ ਸੌਦੇ ਦੇ ਉੱਤੇ ਬੈਠਿਆ ਸੀ, ਮੈਂ ਆਪਣੀ ਕਿਰਤ ਦੇ ਉੱਤੇ ਬੈਠਿਆ ਹੋਇਆ ਹਾਂ, ਕਿਰਤ ਦੀ ਮਰਿਆਦਾ ਵੱਖਰੀ ਹੈ। ਹੁਣ ਪਿਆਰਿਓ ਆਪਾਂ ਜਦੋਂ ਕਿਰਤ ਕਰ ਰਹੇ ਹਾਂ, ਵਿਆਪਾਰ ਕਰ ਰਹੇ ਹਾਂ, ਵਿਆਪਾਰ ਦੀ ਮਰਿਆਦਾ ਵੱਖਰੀ, ਜੇ ਵਿਆਪਾਰ ਦੇ ਵਿੱਚ ਪਿਆਰਿਓ ਤੁਸੀਂ ਰੇਟ ਘਟਾ ਕਰਕੇ ਆਪਣਾ ਜਿਹੜਾ ਮੁਨਾਫਾ ਨਾ ਕੱਢੋ, ਘੱਟ ਰੇਟ ਦੇ ਵਿੱਚ ਵੇਚੀ ਜਾਓ, ਤੁਸੀਂ ਭਿਖਾਰੀ ਬਣ ਜਾਣਾ, ਤੁਹਾਡਾ ਕਾਰੋਬਾਰ ਸਾਰਾ ਖਤਮ ਹੋ ਜਾਵੇਗਾ। ਉਹ ਮੇਰੇ ਕਾਰੋਬਾਰ ਦੀ ਮਰਿਆਦਾ, ਕਾਰੋਬਾਰ ਦੇ ਵਿੱਚ ਜਿੰਨਾ ਮੁਨਾਫਾ ਲੈਣਾ, ਜਿੰਨਾ ਆਪਾਂ ਨੂੰ ਚਾਹੀਦਾ, ਮੈਂ ਉਹ ਪੂਰਾ ਜਿਹੜਾ ਛਾਤੀ ਠੋਕ ਕੇ ਲੈਂਦਾ ਹਾਂ। ਹੁਣ ਇਹ ਪੈਸਾ ਮੇਰੇ ਕੋਲ ਆ ਗਿਆ, ਹੁਣ ਮੇਰੀ ਮਰਜ਼ੀ ਹੈ, ਮੈਂ ਜਿੰਨਾ ਮਰਜ਼ੀ ਇਹ ਪੈਸਾ ਦਾਨ ਦੇ ਵਿੱਚ ਲੁਟਾਵਾਂ, ਕਿਹਦੀ ਸੇਵਾ ਦੇ ਵਿੱਚ ਲੁਟਾਵਾਂ, ਇਹ ਮੇਰੀ ਮਰਜ਼ੀ ਹੈ। ਇਹ ਦਾਨ ਦੀ ਮਰਿਆਦਾ, ਉਹ ਵਿਆਪਾਰ ਦੀ ਮਰਿਆਦਾ, ਇਹ ਦਾਨ ਦੀ ਮਰਿਆਦਾ। ਮੈਂ ਵਿਆਪਾਰੀ ਵੀ ਹਾਂ, ਜਦੋਂ ਵਿਆਪਾਰ ਕਰਦਾ ਉਸ ਵੇਲੇ ਵਿਆਪਾਰ ਦੀ ਮਰਿਆਦਾ ਉਹਨੂੰ ਧਾਰਨ ਕਰਦਾ, ਜਦੋਂ ਮੈਂ ਦਾਨ ਕਰਦਾ ਸੇਵਾ ਕਰਦਾ ਉਸ ਵੇਲੇ ਵਿਆਪਾਰੀ ਦੀ ਮਰਿਆਦਾ ਨਹੀਂ ਰੱਖਦਾ, ਉਸ ਵੇਲੇ ਮੈਂ ਸੇਵਕ ਦੀ, ਸੇਵਾਦਾਰ ਦੀ ਮਰਿਆਦਾ ਮੁਤਾਬਕ ਮੈਂ ਸੇਵਾ ਕਰਦਾ ਹਾਂ। ਕਈ ਵਾਰੀ ਆਪਾਂ ਇਹ ਵੀ ਵੇਖਦੇ ਹਾਂ, ਕਈ ਬੰਦੇ ਪਿਆਰਿਓ ਤੇ ਸੇਵਾਦਾਰ ਦੀ ਮਰਿਆਦਾ, ਸੇਵਾਦਾਰ ਰਹਿ ਕਰਕੇ ਉੱਥੇ ਫਿਰ ਸੇਵਾਦਾਰੀ ਛੱਡ ਕਰਕੇ ਵਿਆਪਾਰੀ ਉਹ ਬਣ ਜਾਂਦੇ ਹਨ, ਉਹ ਗਲਤ ਹੋ ਜਾਂਦਾ। ਹਰ ਥਾਂ ਦੀ ਆਪਣੀ ਮਰਿਆਦਾ ਹੈ। ਸੋ ਖੈਰ ਪਿਆਰਿਓ, ਉਹਨੇ ਬਚਨ ਕੀਤਾ, ਮਹਾਰਾਜ ਇਹ ਤੁਸਾਂ ਨੇ ਕੰਮ ਚੰਗਾ ਨਹੀਂ ਕੀਤਾ। ਮਹਾਰਾਜ ਜੀ ਕਹਿਣ ਲੱਗੇ ਕਿ ਭਾਈ ਜਦੋਂ ਆਪਾਂ ਧਰਮ ਦੀ ਰਾਖੀ ਕਰਨੀ ਹੈ, ਧਰਮ ਦੀ ਪ੍ਰਾਪਤੀ ਕਰਨੀ, ਉਸ ਵੇਲੇ ਨਿਰਦਾਵੇ ਰਹਿਣਾ ਹੈ, ਲੇਕਿਨ ਜਦੋਂ ਧਰਮ ਦੀ ਰਕਸ਼ਾ ਕਰਨੀ ਹੈ, ਗਊ ਗਰੀਬ ਦੀ ਰਕਸ਼ਾ ਕਰਨੀ, ਦੇਸ਼ ਕੌਮ ਦੀ ਰਕਸ਼ਾ ਕਰਨੀ ਹੈ, ਧਰਮ ਨੂੰ ਜਿਹੜਾ ਹੈ ਬਚਾ ਕੇ ਰੱਖਣਾ, ਉਸ ਵੇਲੇ ਤੁਹਾਨੂੰ ਦਾਵਾ ਕਰਨਾ ਅਤ

0: ਆਵਾ ਬਣ ਕਰਕੇ ਰਹਿੰਦਾ ਨਾ ਉਹਦਾ ਸਭ ਲੁੱਟਿਆ ਜਾਂਦਾ।
1: ਸੀ ਖਾਲਸਾ ਹੋਰ ਸਭ ਮਰਜ਼ੀ ਹੋ।
0: ਮਹਾਰਾਜ ਜੀ ਨੇ ਵਚਨ ਕਰਨਾ ਕੀਤਾ, ਜਿਹੜੇ ਦਾਵੇ ਨੂੰ ਬੰਨ ਕਰਕੇ ਰੱਖਦੇ ਹਨ ਉਹੀ ਪਿਆਰਿਓ ਰਾਜ ਕਰਦੇ ਹਨ। ਗੁਰੂ ਕਾ ਖਾਲਸਾ ਜਿਹੜਾ ਦਾਵਾ ਕਰੇਗਾ ਉਹੀ ਦਾਵੇਦਾਰ ਹੋ ਕਰਕੇ ਇਹਨਾਂ ਨੂੰ ਲੁੱਟੇਗਾ, ਭਾਵ ਕਿ ਇਹਨਾਂ ਦੇ ਉੱਤੇ ਗੁਰੂ ਕੇ ਖਾਲਸੇ ਨੇ ਰਾਜ ਕਰਨਾ। ਕਿਉਂਕਿ ਜੇ ਦਾਵਾ ਕੀਤਾ ਤਾਂ ਹੀ ਰਾਜ ਹੋਵੇਗਾ, ਜੇ ਦਾਵਾ ਛੱਡ ਦਿੱਤਾ ਪਿਆਰਿਓ ਤੁਹਾਡਾ ਰਾਜ ਪਾਠ ਵੀ ਲੋਕਾਂ ਨੇ ਉਹ ਉਜਾ

0: ਆਪਣੇ ਮਨ ਦੇ ਵਿੱਚ ਇਹ ਨਿਸ਼ਚਾ ਧਾਰਨ ਕਰਨਾ ਕਰੋ
1: ਸ਼ਾਸਤਰ ਦੀਜੀਏ ਦੰਡ,
0: ਤੇ ਇਹਨਾਂ ਨੂੰ ਸ਼ਾਸਤਰ ਪਕੜ ਕਰਕੇ ਇਹਨਾਂ ਨੂੰ ਦੰਡ ਦੇਣਾ ਚਾਹੀਦਾ ਹੈ। ਜਿਹੜਾ ਪਿਆਰਿਓ ਦੰਡ ਦਾ ਉਚਿਤ ਅਧਿਕਾਰੀ ਹੁੰਦਾ, ਜਿਹਨੇ ਪਾਪ ਬੜੇ ਕਰਨੇ ਕੀਤੇ ਉਹ ਦੰਡ ਦਾ ਅਧਿਕਾਰੀ ਹੁੰਦਾ। ਜੇ ਆਪਾਂ ਉਹਨੂੰ ਦੰਡ ਨਹੀਂ ਦਿੰਦੇ ਹਾਂ, ਸਜਾਵਾਂ ਨਹੀਂ ਦਿੰਦੇ ਹਾਂ, ਉਹ ਤਾਂ ਸਾਧ ਸੰਗਤ ਜੀ ਭੂਤਨੇ ਬਣ ਜਾਣਗੇ, ਉਹ ਤਾਂ ਫਿਰ ਮਸਤੀ ਚੜ ਜਾਵੇਗੀ, ਉਹਨਾਂ ਨੇ ਤਾਂ ਸਾਰੀ ਖਲਕਤ ਦਾ ਨਾਸ਼ ਕਰ ਦੇਣਾ।
1: ਧਰਮ ਤਬ ਦੁਸ਼ਟਨ,
0: ਤੇ ਉਸ ਵੇਲੇ ਧਰਮ ਨੂੰ ਬਚਾਉਣਾ ਹੋਵੇ ਤੇ ਵੈਰੀਆਂ ਦਾ ਸੋਧਾ ਲਾਉਣਾ ਪਵੇਗਾ। ਆਪਾਂ ਜ਼ਬਰਦਸਤੀ ਕਿਹਦਾ ਧਰਮ ਥੋੜੀ ਪਰਿਵਰਤਨ ਕਰ ਰਹੇ ਹਾਂ, ਆਹ ਤੁਰਕ ਜਿਹੜੇ ਹਨ ਜ਼ਬਰਦਸਤੀ ਧਰਮ ਪਰਿਵਰਤਨ ਕਰ ਰਹੇ, ਤਾਂ ਜਾ ਕਰਕੇ ਅਸੀਂ ਰੋਕਿਆ, ਸ਼ਾਸਤਰ ਲੈ ਕਰਕੇ ਖੜਨਾ ਕੀਤਾ। ਤੁਸੀਂ ਕਹਿੰਦੇ ਦਾਵਾ ਨਹੀਂ ਕਰਨਾ, ਹੁਣ ਸਿੱਖੀ ਦਾ ਵੀ ਪਿਆਰਿਓ ਧਰਮ ਦਾ ਵੀ ਦਾਵਾ ਹੁੰਦਾ ਹੈ। ਕੋਈ ਵੀ ਧਰਮ ਜਿਹੜਾ ਹੈ, ਜੇ ਕਿਸੇ ਨੇ ਕਹਿ ਦਿੱਤਾ ਕਿ ਜੀ ਉਹ ਤਾਂ ਇਹੀ ਬੋਲਦੇ ਸਨ ਤੁਰਕ, ਔਰੰਗਜ਼ੇਬ ਵੀ ਇਹੀ ਕਹਿੰਦਾ, ਦਾਵਾ ਛੱਡੋ ਭਾਈ, ਉਹ ਕਹਿੰਦੇ ਕਿ ਹਿੰਦੂ ਹੈ, ਚਲੋ ਹਿੰਦੂਪਣ ਦਾ ਦਾਵਾ ਛੱਡੋ, ਮੁਸਲਮਾਨ ਬਣ ਜਾਓ। ਮਹਾਰਾਜ ਜੀ ਨੇ ਫਿਰ ਜੈਤ ਰਾਮ ਜੀ ਨੂੰ ਵਚਨ ਕੀਤਾ, ਕੋਈ ਆ ਕਰਕੇ ਸਮਝੋ ਔਰੰਗਜ਼ੇਬ ਜਾਂ ਕੋਈ ਤੁਰਕ ਆ ਕਰਕੇ ਤੁਹਾਨੂੰ ਬੋਲੇ, ਤੁਸੀਂ ਕਹਿੰਦੇ ਨਾ ਮਹਾਰਾਜ ਦਾਵਾ ਨਹੀਂ ਕਰਨਾ ਚਾਹੀਦਾ, ਕੋਈ ਤੁਹਾਨੂੰ ਬੋਲੇ ਕਿ ਜੈਤ ਰਾਮ ਜੀ ਤੁਹਾਡਾ ਕਿਹੜੇ ਧਰਮ ਦੇ ਉੱਤੇ ਦਾਵਾ ਹੈ, ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ, ਤੁਸੀਂ ਕੀ ਕਹਿਣਾ? ਤੇ ਤੁਸੀਂ ਤਾਂ ਕਹਿਣਾ ਜੀ ਇਹ ਹਿੰਦੂ ਮੇਰਾ ਧਰਮ ਹੈ, ਮੈਂ ਹਿੰਦੂ ਧਰਮ ਦੇ ਉੱਤੇ ਯਕੀਨ ਰੱਖਦਾ ਹਾਂ। ਜੇ ਉਹਨਾਂ ਨੇ ਕਹਿ ਦਿੱਤਾ ਦੇਖੋ ਤੁਸੀਂ ਆਪ ਕਹਿੰਦੇ ਹੋ ਦਾਵਾ ਨਹੀਂ ਕਰਨਾ, ਚਲੋ ਆਪਣੇ ਧਰਮ ਦਾ ਦਾਵਾ ਛੱਡ ਦਿਓ, ਕਹਿ ਛੱਡ ਦਿਓ ਕਿ ਮੈਂ ਹਿੰਦੂ ਹਾਂ, ਧਰਮ ਦੇ ਉੱਤੇ ਦਾਅਵੇਦਾਰੀ ਛੱਡ ਕਰਕੇ ਤੁਸੀਂ ਇਸਲਾਮ ਦੇ ਵਿੱਚ ਆ ਜਾਓ, ਜੇ ਨਹੀਂ ਆਓਗੇ ਤੁਹਾਨੂੰ ਮਾਰ ਦਿੱਤਾ ਜਾਵੇਗਾ, ਖਤਮ ਕੀਤਾ ਜਾਵੇਗਾ। ਉਸ ਵੇਲੇ ਕੀ ਕਰੋਗੇ, ਧਰਮ ਦੇ ਉੱਤੇ ਦਾਵਾ ਕਰੋਗੇ ਕਿ ਨਹੀਂ ਕਰੋਗੇ? ਜਾਂ ਤਾਂ ਇੰਜ ਥੋੜੀ ਕਹਿ ਦਿਓਗੇ ਕਿ ਨਹੀਂ ਜੀ ਦਾਦੂ ਜੀ ਨੇ ਕਹਿ ਦਿੱਤਾ ਦਾਵਾ ਨਹੀਂ ਕਰਨਾ, ਮੈਂ ਆਪਣੇ ਧਰਮ ਦੇ ਉੱਤੇ ਵੀ ਦਾਵਾ ਨਹੀਂ ਕਰਨਾ, ਉਹਨਾਂ ਨੇ ਮਾਰ ਕੁੱਟ ਕਰਕੇ ਤੁਹਾਨੂੰ ਮੁਸਲਮਾਨ ਬਣਾ ਦੇਣਾ, ਫਿਰ ਕੀ ਕਰੋਗੇ? ਕਹਿਣ ਲੱਗੇ ਸਤਿਗੁਰੂ ਮਹਾਰਾਜ ਬਚਨ ਤੁਹਾਡਾ ਸੱਤ ਹੈ, ਇਹੀ ਤਾਂ ਹੋ ਰਿਹਾ। ਹੁਣ ਅੱਗੇ ਔਰ ਇਹਨਾਂ ਦਾ ਆਪਸ ਦੇ ਵਿੱਚ ਜੋ ਸੰਵਾਦ ਹੁੰਦਾ ਹੈ ਉਹ ਆਉਣ ਵਾਲੇ ਦੀਵਾਨਾਂ ਦੇ ਵਿੱਚ ਆਪਾਂ ਨੇ ਵਿਚਾਰਾਂ ਨੂੰ ਸਰਵਣ ਕਰਨਾ। ਹੁਣ ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀਆਂ, ਅੱਗੇ ਤੋਂ ਸਮਤਾਓ ਸਾਰੇ ਗੱਜ ਵੱਜ ਕਰਕੇ ਫਤਿਹ।

ਸਿੰਘ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ, ਸ਼੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲਨਗੜ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀ ਅੱਗੇ ਤੋਂ ਸੁਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ

ਹਕੀਮਤ ਪਾਤਸ਼ਾਹ ਮਾਰਮਾ ਅੰਤਰਜਾਮੀ ਆਪ ਜੀ ਕੀ ਪਾਵਨ ਪਵਿੱਤਰ ਸਥਾਨ ਕੀਰਤਨ ਦੀ ਹਾਜ਼ਰੀ ਪ੍ਰਦਾਨ ਗੁਰਬਾਣ ਕੀਰਤਨ ਸਤਿਕਾਰ ਸੰਸਥਾ ਵੱਲੋਂ ਬੇਅੰਤ ਮਾਇਆ ਹਜ਼ਰਤ ਪ੍ਰਮੁੱਖ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਭਨਾਂ ਦੀਆਂ ਮਨੋਕਾਮਨਾ ਭਾਵਨਾਵਾਂ ਇਸ਼ਾਵਾ ਪੂਰਨ ਕਰਨੇ ਹਰ ਜ਼ਿੰਮੇਦਾਰ ਫਤਿਹ ਯਾਤਰਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ

ਸੱਚਾ ਸਾਹਿਬ ਸੱਚੈ ਨਾਇ ਰਹਾਉ, ਸੱਚ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੈ ਨਾ ਚੁਕੈ ਭੋਗ, ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ, ਜੀ ਵਡੇ ਆਪ ਤੇ ਵਡ ਤੇਰੀ ਦਾਤ, ਜਿੰਦਨ ਕਰ ਕੈ ਕੀਤੀ ਰਾਤ, ਖਸਮ ਵਸਾਰ

ਸਹਿਲ ਪੱਥਰ ਮਹਿ ਜੰਤ ਉਪਾਏ, ਤਾਕਾ ਰੁਜਕ ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰ

ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ।

ਤੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ

ਸੋਈ ਥੀਸੀ, ਜੋ ਤੂੰ ਦੇਹੇ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਮ੍ਰਿਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜਾਂਦਾ

ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜਮੋਹੋ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਬਾਨ ਸੌ ਦਉਰ ਕਰ ਕਾਟ ਦਿਓ ਅਸਦੁਜ ਨਰ ਨਾਹਰ ਪੁਨਰਾਛਸ ਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਹੋ ਉਬਾਰੇ ਕਬਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਰੱਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਬਰਚਾਉਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਊ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜ ਜੋ ਕਰੀ ਅਹ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸੁਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ

ਸਿਵਕਣ ਕੋ ਸਿਵਗੁਣ ਸੁਖ ਦੀਓ ਸਤਰਨ ਕੋ ਪਲ ਮੋਹਪਤ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਟੀ ਤੇ ਕੁੰਚਰੀ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ।

ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ, ਆਪ ਹੱਥ ਦੈ ਰਾਖ ਮੋਹੇ ਮਨ ਕਰਮ ਬਚਨ ਵਿਚਾਰ ਚੌਪਈ, ਮੈਂ ਨਗਨੇ ਸਹਿ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬਹੂ ਨਹਿ ਦਿਆਉ, ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ, ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕਿੰਗ ਕਰ ਥਾਰੋ, ਆਪਣਾ ਜਾਨ ਕਰੋ ਰਖਵਾਰ ਬਾਹ ਗਹੇ ਕੀ ਲਾਜ ਵਿਚਾਰ, ਆਪਣਾ ਜਾਨ ਮੁਝੈ ਪ੍ਰਤ ਪਰਿਯੈ ਚੁਨ ਚੁਨ ਸਤਰ ਹਮਾਰੇ ਮਰੀਐ ਦੇ।

ਕਥਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦਿ ਬਿਆਹ ਛੁਹ ਸਕੈ ਨ ਕੋਈ ਸਮ ਸਤਰੈ

ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੈ ਘਰ ਤਾਂ ਤੇਰੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ।

ਕਰ ਸ਼ਾਂਤ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ।

ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸਧਾਰੋ ਜੇ ਕੋ ਖਾਵੈ ਜੇ ਕੋ ਹੁੰਚੈ ਤਿਸ ਕਾ ਹੋਏ ਉਧਾਰੋ ਇਹ

ਚਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ਼੍ਰੀ ਹਰਿ ਰਾਇ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਇ ਸਪਤਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ

ਜੇ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀ

गुरप्रसाद जप आद सच जुगाद सच

ਫਤਿਹ। ਖੁਸ਼ੀਆਂ ਦੇ ਜਕਾਰੇ ਗਜਾਵੇ, ਸੋਨਿਹਾਲ ਹੋ ਜਾਵੇ। ਸਤਿ ਸ਼੍ਰੀ ਅਕਾਲ, ਗੁਰਬਰ ਅਕਾਲ।

0: ਭਾਵ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਰੰਗ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਪਾਨਾ ਸਲੋਕ ਪੀ ਪਹਿਲੇ ਪਹਿਲੇ ਕੇ ਲਿਖੇ ਟੁੰਡਿਆ ਸਰਾਜ ਕੀ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ ਦਿਹਾੜੀ ਸਦਵਾਰ ਜਿਨ ਮਾਨਸ ਦੇਵਤ ਕੀ ਕਲਪਨਾ ਲਾਗੀ ਵਾਰ ਮਹੱਲਾ ਦੂਜਾ ਜੇ ਸਚੁੰਦਾ ਹੋਏ ਸੁਰ ਚੜੇ ਹਜ਼ਾਰ ਇੱਥੇ ਚਾਣਨ ਹੁੰਦੇ ਆ ਗੁਰੂ ਕਰਨਦਾਰ ਮਹੱਲਾ ਪਹਿਲਾ
1: ਨਾਨਕ ਨਾ ਚੇਤਨੀ ਮਨ ਆਪਣੇ ਸੁਚੇਤ ਚੁੱਟੇ

ਇਹੋ ਜਿਸ ਸੱਚੇ ਕੀ ਹੈ ਕੋਠੜੀ ਸੱਚੇ ਕਾ ਸੁਵਾਸ ਇਕਨਾ ਹੁਕਮ ਸੁਣਾ ਦੇ ਇਕਨਾ ਹੁਕਮ ਕਰਨਾ ਸਕਨਾ ਭਾਣੇ ਕਦਲੇ ਇਕਨਾ ਵਾਇਨ ਚਿਤ ਨਿਵਾਸ

0: ਸ਼ਲੋਕ ਮਹਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਦੰਗ ਫਿਰ ਜੰਗ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੜੇ ਵੜਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਰਦ ਲਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਰਾ ਵਿਸਮਾਦ ਉਜੜ ਵਿਸਮਾਦ ਰਾ ਵਿਸਮਾਦ ਨੇੜੇ ਵਿਸਮਾਦ ਦੂਰ ਵਿਸਮਾਦ ਦੇਖੇ ਹਾਜ਼ਰ ਹੋਇਓ ਵੇਖ ਫਟਾਉਣ ਰਿਹਾ ਵਿਸਮਾਦ ਨਾਨਕ ਪੂਜਣ ਪੂਰੇ ਭਾਗ ਮਹਿਲਾ ਪਹਿਲਾ
1: ਕੁਦਰਤ ਜਿਸੈ ਕੁਦਰਤ ਸੁਣਿਐ ਕੁਦਰਤ ਭਾਉ ਸੁਖਸਾਰ ਕੁਦਰਤ ਪਾਤਾ ਦੇ ਆਕਾਸੀ ਕੁਦਰਤ ਸਰਬਾਕਾ ਕੁਦਰਤ ਵੇਦ ਪ੍ਰਾਣ ਕਤੇਬਾ ਕੁਦਰਤ ਸਰਵਿਚਾਰ ਕੁਦਰਤ ਖਾਣਾ ਪੀਣਾ ਪਹਿਣਾ

ਭੈ ਵਿੱਚ ਪਾਉਣਾ ਸਦਵਾਰ, ਭੈ ਵਿੱਚ ਲਿਲਖ ਦਰਿਆ, ਭੈ ਵਿੱਚ ਅਗਨ ਕਟੇ ਵਿਗਾਰ, ਭੈ ਵਿੱਚ ਧਰਤੀ ਦੱਬੀ ਭਾਰ, ਭੈ ਵਿੱਚ ਫਿਰ ਸਿਰ ਭਾਰ, ਭੈ ਵਿੱਚ ਰਾਜਾ ਤਰੰਦਵਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਨ, ਕਰੋੜੀ ਚਲਤਨਾਥ, ਭੈ ਵਿੱਚ ਸਿੰਘ ਸੁਰਨਾਥ, ਭੈ ਵਿੱਚ

ਸਲੋਕ ਮਹੱਲਾ ਪਹਿਲਾ। ਘੜੀਆਂ ਸਭੇ ਗੋਪੀਆਂ ਪਹਿਰ ਖਨ ਗੋਪਾਲ, ਗਹਿਣੇ ਪਾਉਣ ਪਾਣੀ ਬੈਸੰਤਰ ਚੰਦ ਸੁਰਜਾਤਾਲ, ਸਗਲੀ ਤਖਤੀ ਮਾਲ ਤਹਨ ਵਰਤਨ ਸਰਜਾ, ਨਾਨਕ ਸੇ ਗਿਆਨ ਵਿਹੁਣੀ ਖਾ ਗਿਆ ਜਮਕਾਲ ਮਹੱਲਾ ਪਹਿਲਾ।

ਪਹਿਲਾਂ ਮੁਸਲਮਾਨਾਂ ਸਿਵਸਰੀਅਤ ਪ੍ਰਗਟ ਕਰੇ ਵਿਚਾਰ ਬੰਦੇ ਸਜੇ ਪਹੁੰਚਬੰਦੀ ਵੇਖਣ ਕੋ ਦੀਦਾਰ ਹਿੰਦੂ ਸਲਾਈ ਸਲਾਹਨ ਦਰਸ਼ਨ ਰੂਪ ਪਾਰ ਤੀਰਤ ਨਾਵੇ ਅਰਚਾ ਪੂਜਾ ਗੁਰਵਾਸ ਬਹਿਕਾਰ ਜੋਗੀ ਸੁਨ ਧਿਆਵਨ ਜਿਤੇ ਅਲਖ ਨਾਮ ਕਰਤਾਰ ਸੁਖ ਅਮ੍ਰਿਤ ਨਾਮ ਨਿਰੰਜਨ ਕਾਕਾਰ ਸਤੀਆ ਮਨ ਸੰਤੋ ਗੁਰਜੇ ਦੇਣ ਕੇ ਵਿਚਾਰ ਦੇਦੇ ਮੰਗੇ ਸਸਾ ਗੁਣਾ ਸੁਖ ਕਰੇ ਸੰਸਾਰ ਚੋਰਾ ਜਾਰਾਂ ਤੇ ਕੁੜਿਆਰਾ ਖਰਾ ਬਾਵੇਕਾਰ ਖੰਦਾ ਖਾ ਚਲੇ ਥਾਉ ਤਿਨਾ ਬੇਗਾਇਕਾਰ ਜਲ ਥਲ ਜੀਆਂ ਪੁਰੀਆਂ ਲਵਾਂ ਆਕਾਰਾਂ ਆਕਾਰ ਓਏ ਜਾ ਕਿਸ ਤੋਂ ਜਾਣੇ ਤਨਾ

ਹਮਿਚ ਆਇਆ ਹਮਿਚ ਗਿਆ ਹਮਿਚ ਮਿਆ ਹਮਿਚ ਮਵਾਇਆ ਹਮਿਚ ਦਿੱਤਾ ਹਮਿਚ ਲਿਆ ਹਮਿਚ ਕੁੱਟਿਆ ਹਮਿਚ ਗਿਆ ਹਮਿਚ ਸਚਿਆਰ ਕੁੜਿਆ ਹਮਿਚ ਪਾਪ ਨਵਿਚਾਰ ਹਮਿਚ ਨਰਸਿਕ ਅਵਤਾਰ ਹਮਿਚ ਹੱਸੇ ਹਮਿਚ ਰੋਵੇ ਹਮਿਚ ਭਰੀਏ ਹਮਿਚ ਧੋਵੇ ਹਮਿਚ ਜਾਤੀ ਜੀ ਸਿਖੋਵੇ ਹਮਿਚ ਮੂਰਖ ਹਮਿ ਸਿਆਣਾ ਮੁਕੁਟ ਕਿਸਾਰ ਨਾ ਜਾਣਾ ਹਮਿਚ ਮਾਇਆ ਹਮਿਚ ਛਾਇਆ ਹਮੇ ਕਕਲ ਜੰਤ ਪਾਇਆ ਹਮੇ ਬੁਝੇ ਤਾਂ ਦਰਸੁਜੇ ਗਿਆ।

0: ਡੱਜੀ ਰਜਤ ਜਾ ਖਾਣੀ ਸੀ ਜਾ ਸਮੇਂ ਜਾਣੇ ਨਾਨਕਾ ਸਰਾ ਮੇਰਾ ਜਨਤਾ ਨਾਨ ਜੰਤ ਪਾ ਕੇ ਸਮਾਲੇ ਸਮਨਾ ਜਿੰਕਰ ਤੇ ਕਰਨਾ ਕੀ ਆ ਚਿੰਤਾ ਵੇ ਕਰਨੀ ਤਾ ਸੋ ਕਰਤਾ ਚਿੰਤਾ ਕਰੀ ਜਿਨ ਪਾਇਆ ਜਗ ਤਿਸ ਚੁਹਾਰੀ ਸਵਾਸ ਤਿਸ ਦਿਸਦੇ ਬਾਣਿਆ ਭਗ ਨਾਨਕ ਸੇ ਨਾਮ ਬਿਨ ਕਿਆ ਟਿਕਾ ਕਿਆ ਤਕ ਮਹੱਲਾ ਪਹਿਲਾ
1: ਲੱਕ ਨਿਕਿਆ ਚੰਗਿਆਇਆ ਲੱਕ ਨਾ ਪ੍ਰਵਾ ਲੱਕ ਤਪ ਉਪਰ ਤੀਰਥਾ ਸਹਿਜ ਬਾ ਲੱਕ

0: ਸਲੋਕ ਮਹੱਲਾ ਪਹਿਲਾ ਪੜਪੜ ਗੜੀ ਲਗੀਏ ਪੜਪੜ ਭਰੇ ਸਾਸ ਪੜਪੜ ਬੇੜੀ ਪਾਈਏ ਪੜਪੜ ਗੜੀਏ ਖਾਸ ਪੜੀਏ ਜਿੱਤੇ ਬਰਸ ਬਰਸ ਪੜੀਏ ਜਿੱਤੇ ਆਵਾਸ ਪੜੀਏ ਜਿੱਤੀ ਆਰਜਾ ਪੜੀਏ ਜਿੱਤੇ ਸਾਸ ਨਾਨਕ ਲਿਖੇ ਇੱਕ ਗੱਲ ਹਰ ਮੈਂ ਝਗੜਾ ਚਾਹਕ ਮਹੱਲਾ ਪਹਿਲਾ
1: ਲਿਖ ਲਿਖ ਪੜੀਆ।

0: ਪਹਿਲਾਂ ਪਹਿਲਾਂ ਸਚ ਕਾਲ ਗੁਰੂ ਤੇ ਅਕਲ ਕਾਲ ਖਵੇਤਾ ਲਪੀਓ ਵਿੱਚ ਪਤ ਲੱਗੇ ਆਪਣੋ ਗੋਇਦਾਰ ਜੇ ਖੋਏ ਤਾਂ ਗੁਰ ਤਿਰਤ ਹੋ ਨਾਨਕ ਪਾਏ ਬਾਰਾ ਕੋਰੇ ਰੰਗ ਨਾ ਸੋਏ ਪੈ ਵਿੱਚ ਖੰਭ ਚੜਾਈਏ ਸੰਪਾਤਨ ਹੋ ਨਾਨਕ ਭਗਤੀ ਜੇ ਰੱਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਪਾਦ ਰਾਜਾ ਮਹਿਤਾ ਪ੍ਰੋ ਆਸਿਕਦਾਰ ਤਾਮ ਨੇਮ ਸਤਿ ਸੱਚੇ ਬਹਿ ਬਹਿ ਕਰੇ

ਦਇਆ ਕਪਾ ਸੰਤੰਸ ਜਤਨੀ ਸਤਵਟ ਇਹੋ ਜਨੈ ਜੀ ਕਾਹੇ ਤਾਂ ਪਾਂਡੇ ਘੱਤ ਨਾ ਹੋ ਤੇ ਨਾ ਮਲ ਗਏ ਨਾ ਹੋ ਜਨੈ ਜਾਏ ਤਮ ਸਮਾਨ ਸਥਾਨ ਕਾ ਜੁਗਲ ਚੱਲੇ ਪਾਏ ਚੱਕੜ ਮਨਣ ਆਇਆ ਵਹਿ ਚੱਕੇ ਪਾਇਆ ਸਿੱਖਾ ਕਰ ਸੁਣਾਈਆਂ ਗੁਰੂ ਰਮਣ ਥੀਆ ਉਹ ਮਨਾਓ ਚੜ੍ਹ ਪਿਆ।

ਹੋਏ ਪੁਰਾਣਾ ਸੁਚੇ ਵੀ ਪ੍ਰਿਪਾਇ ਹੋ ਨਾਨਕ ਤਗਨਾ ਤੂੰ ਪਈ ਜੇ ਤਕ ਹੋਏ ਜੋਰ ਮੁਹੱਲਾ ਪਹਿਲਾ ਨਾ ਮੰਨੀ ਹੈ ਪਤ ਪਜੈ ਸਾਲਾ ਹੀ ਸਚ ਸੂਤ।

ਲੋਕ ਮਹੱਲਾ ਪਹਿਲਾ ਪਹਿਲਾ ਸਟਾਫ ਸਟਾ ਬੈਠਾ ਸੁੱਚਾ ਅੱਗੇ ਰੱਖਿਆ ਕੋਈ ਨਾ ਫਿਟੇ ਜਾਏ ਸੁੱਚਾ ਕਜੇ ਵਾ ਲਗਾ ਆਪਣਾ ਸਲਾ ਕਹੋ ਤੀ ਜਾਏ ਸੁੱਚਾ ਕਿਸੋ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ।

ਸਵਸਥ ਵਾਂਦਰਵ ਸਮਾਜ ਜੋਹੇ ਪਾਸ ਸਾਹਿਬ ਸਿੱਧੀ ਉਕਨਾ ਚਲੇ ਕਈ ਬਣੇ ਅਰਦਾਸ ਕੂੜ ਕਮਾਣੇ ਕੂੜੋ ਹੋਏ ਨਾਨਕ ਸਿਫਤ ਵਿਗਾਸ ਮਹਮਲਾ।